सत नाम वाहे गुरु, सत नाम वाहे गुरु,

सत नाम वाहे गुरु, सत नाम वाहे गुरु।

0: ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਪਾਠ ਬੋਧ ਸਮਾਗਮ ਦੇ ਆਪ ਜੀ ਅੱਜ ਛੇਵੇਂ ਦਿਨ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਰੋਜ਼ਾਨਾ ਦੀ ਤਰ੍ਹਾਂ ਪਹੁੰਚੇ ਹੋ। ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀ ਆਇਆਂ ਨੂੰ। ਜਿਸ ਤਰ੍ਹਾਂ ਰੋਜ਼ ਅਸੀਂ ਪਹਿਲਾਂ ਆਏ ਹੋਏ ਸਵਾਲਾਂ ਦੇ ਉੱਤਰਾਂ ਬਾਰੇ ਸਮਝਦੇ ਹਾਂ, ਉਸੇ ਤਰ੍ਹਾਂ ਹੀ ਇੱਕੋ ਹੀ ਕੱਲ ਸਵਾਲ ਆਇਆ ਸੀ ਜੋ ਦੱਸਣ ਵਜੋਂ ਰਹਿ ਗਿਆ ਸੀ। ਜਿਵੇਂ ਦੱਸਿਆ ਗਿਆ ਸੀ ਕਿ ਸ੍ਰੀ ਰਾਗ ਦਾ ਸਮਾਂ ਰਾਤ ਦਾ ਹੈ ਗਾਇਨ ਕਰਨ ਦਾ, ਤੇ ਪੁੱਛ ਰਹੇ ਸੀ ਗੁਰਮੁਖ ਪਿਆਰੇ ਕਿ ਗੌੜੀ ਰਾਗ ਗਾਉਣ ਦਾ ਸਮਾਂ ਕਿਹੜਾ ਹੈ। ਗੌੜੀ ਰਾਗ ਗਾਉਣ ਦਾ ਸਮਾਂ ਵੀ ਸ੍ਰੀ ਰਾਗ ਵਾਲਾ ਹੀ ਹੁੰਦਾ ਹੈ। ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਦੇ ਦਰਮਿਆਨ ਸ੍ਰੀ ਰਾਗ ਗਾਇਆ ਜਾਂਦਾ ਹੈ ਤੇ ਰਾਗ ਮਾਝ ਆਇਆ ਸੀ ਦੂਜੇ ਨੰਬਰ ਤੇ। ਰਾਗ ਮਾਝ ਜਿਹੜਾ ਹੈ ਉਹ ਸ਼ਾਮ ਸਮੇਂ ਗਾਇਨ ਹੁੰਦਾ ਹੈ ਤੇ ਇਸੇ ਤਰ੍ਹਾਂ ਜਿਹੜਾ ਗੌੜੀ ਰਾਗ ਹੈ ਇਹ 6 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਜਿਹੜਾ ਰਾਤ ਵਾਲਾ ਸਮਾਂ ਸ਼ੁਰੂ ਹੁੰਦਾ ਹੈ ਉਹ ਸਮਾਂ ਹੁੰਦਾ ਹੈ ਰਾਗ ਗੌੜੀ ਨੂੰ ਗਾਇਨ ਕਰਨ ਦਾ। ਸੋ ਇੱਕੋ ਹੀ ਸਵਾਲ ਕੱਲ ਸੰਗਤਾਂ ਵੱਲੋਂ ਆਇਆ ਸੀ ਜੋ ਕਿ ਦੱਸਣ ਵਜੋਂ ਰਹਿ ਗਿਆ ਸੀ। ਉਹਦਾ ਇਹ ਜਵਾਬ ਹੈ ਜੀ ਕਿ ਰਾਗ ਗੌੜੀ ਨੂੰ ਗਾਉਣ ਦਾ ਸਮਾਂ ਵੀ ਰਾਤ ਦਾ ਹੀ ਹੁੰਦਾ ਹੈ। ਆਓ ਹੁਣ ਅੱਗੇ ਅਸੀਂ ਅੱਜ ਸੰਥਿਆ ਪ੍ਰਾਰੰਭ ਕਰਦੇ ਹਾਂ। ਅੰਗ 154 ਗੌੜੀ ਮਹੱਲਾ ਪਹਿਲਾ, ਕਿਰਤ ਪਾਇਆ ਨਹਿ ਮਿਟੇ ਕੋਏ, ਇੱਥੋਂ ਅੱਜ ਸੰਥਿਆ ਪ੍ਰਾਰੰਭ ਹੋਣੀ ਹੈ। ਅੰਗ ਨੰਬਰ 154 ਗੌੜੀ ਮਹੱਲਾ ਪਹਿਲਾ, ਕਿਰਤ ਪਾਇਆ ਨਹਿ ਮਿਟੇ ਕੋਏ, ਇੱਥੋਂ ਸੰਥਿਆ ਪ੍ਰਾਰੰਭ ਹੋਵੇਗੀ ਜੀ।
1: ਹਾਂਜੀ,

0: ਮੁੰਦਰਾ
1: ਗੌੜੀ ਦੇ ਨਾਲ ਚੇਤੀ ਸ਼ਬਦ ਲਿਖਿਆ ਹੋਇਆ। ਇਸ ਤੋਂ ਪਹਿਲਾਂ ਵੀ ਦੋ ਸ਼ਬਦਾਂ ਦੇ ਵਿੱਚ ਗੌੜੀ ਚੇਤੀ ਮਹੱਲਾ ਪਹਿਲਾ ਲਿਖਿਆ ਆਇਆ ਹੈ। ਚੇਤੀ ਵੀ ਗੌੜੀ ਰਾਗ ਦੀ ਇੱਕ ਜਾਤੀ ਹੈ, ਜਿਵੇਂ ਪਿੱਛੇ ਗੁਆਰੇਰੀ ਆਇਆ ਸੀ ਸ਼ਬਦ, ਉਹ ਵੀ ਗੁਆਰੇਰੀ ਜਾਤੀ ਹੈ। ਉਸ ਤੋਂ ਬਾਅਦ ਕੱਲਾ ਗੌੜੀ ਮਹੱਲਾ ਪਹਿਲਾ ਗੌੜੀ ਹੀ ਸ਼ਬਦ ਆਇਆ ਹੈ, ਪਰ ਹੁਣ ਇੱਥੇ ਤਿੰਨ ਸ਼ਬਦ ਗੌੜੀ ਚੇਤੀ ਦੇ ਆਏ ਨੇ। ਹੁਣ ਅੱਗੇ ਵੀ ਗੌੜੀ ਚੇਤੀ ਦਾ ਸ਼ਬਦ ਹੀ ਆਰੰਭ ਹੋ ਰਿਹਾ ਹੈ। ਇਸ ਦੇ ਨਾਲ ਨਾਲ ਪਹਿਲੇ ਸ਼ਬਦ ਵਿੱਚ ਇੱਕ ਛੱਡ ਕੇ ਪਿਛਲੇ ਸ਼ਬਦ ਵਿੱਚ ਪਾਠ ਆਇਆ ਸੀ, ਨਿੰਦਾ ਚਿੰਦਾ ਕਰਹ ਪਰਾਈ ਝੂਠੀ ਲਾਏ ਤਬਾਰੀ। ਇਹਦਾ ਦੋ ਕਿਸਮ ਦੇ ਨਾਲ ਪਾਠ ਉਚਾਰਨ ਕੀਤਾ ਜਾਂਦਾ ਹੈ। ਇੱਕ ਤਾਂ ਲਾਏ ਤਬਾਰੀ, ਪਰ ਇਹ ਫਾਰਸੀ ਦਾ ਲਫਜ਼ ਹੈ ਲਾ ਇਤਬਾਰੀ। ਇਹਦਾ ਸ਼ੁੱਧ ਉਚਾਰਨ ਲਾ ਇਤਬਾਰੀ ਹੈ, ਪਰ ਕਈ ਵਾਰੀ ਜਦੋਂ ਆਪਾਂ ਪਾਠ ਕਰਦੇ ਹਾਂ ਲਾ ਇਤਬਾਰੀ ਇਕੱਠਾ ਵੀ ਪੜ੍ਹਿਆ ਜਾਂਦਾ। ਲਾ ਇਤਬਾਰੀ ਦਾ ਅਰਥ ਹੈ ਵੀ ਜਿਸ ਦੇ ਉੱਤੇ ਵਿਸ਼ਵਾਸ ਪ੍ਰਤੀਤ ਨਾ ਕੀਤੀ ਜਾਵੇ, ਅਤੇ ਇਸ ਵਾਸਤੇ ਇਹ ਬੇਨਤੀ ਕੀਤੀ ਗਈ ਹੈ। ਹੁਣ ਅੱਗੇ ਆਪ ਸੰਗਤਾਂ ਪਾਠ ਸਰਵਣ ਕਰੋ।
0: ਗੌੜੀ ਚੇਤੀ ਮਹੱਲਾ ਪਹਿਲਾ, ਮੁੰਦਰਾ ਤੇ ਘੱਟ ਭੀਤਰ ਮੁੰਦਰਾ, ਕਾਇਆ ਕੀਜੈ ਖਿੰਥਾ ਤਾ।

ਇਹ ਸ਼ਬਦ ਵਿੱਚ ਜਿਹੜਾ ਤੁਕਾਂਤ ਆਇਆ ਹੈ ਤਾਂ ਸ਼ਬਦ ਆਇਆ ਹੈ ਅਤੇ ਇਹ ਜਿਹੜਾ ਤਾਂ ਸ਼ਬਦ ਹੈ ਸੰਬੰਧ ਕੀ ਸ਼ਬਦ ਮੰਨਿਆ ਹੈ। ਹਰ ਲਫਜ਼ ਦੇ ਨਾਲ ਅਸਲੀ ਜਿਹੜਾ ਲਫਜ਼ ਹੈ ਬਿਹਾਣੀ ਉਹਦੇ ਨਾਲ ਤਾਂ ਸ਼ਬਦ ਸੰਬੰਧ ਕੀ ਹੈ, ਬਿਹਾਣੀ ਤਾਂ ਪਛਤਾਣੀ ਤਾਂ ਇਸੇ ਤਰ੍ਹਾਂ ਹੀ ਇਹਦਾ ਉਚਾਰਨ ਕਰਨਾ। ਹਾਂਜੀ।

ਹੈ ਅਲਖ ਨਾ ਲਖਣਾ ਜਾਈ ਰੇ ਰਹਾਉ ਸ਼ਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪੰਡ ਉਚਾਈ ਰੇ ਰਾਤ ਅਨੇਰੀ ਸੂਜਸ ਨਾਹੀ ਲੱਜ ਟੂਕ

ਨਾਭ ਖੰਡ ਦੇਖੇ ਹੱਟ ਪੱਟਣ ਬਾਜਾਰਾ ਲੈ ਕੈ ਤੱਕੜੀ ਤੋਲਣ ਲਾਗਾ ਘੱਟ ਹੀ ਮਹਿ ਵਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛੁ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ।

ਧਿਆਨ ਦੇ ਨਾਲ ਪੜ੍ਹਨਾ ਹੈ। ਲੋਹੜੀ ਰਾਗ ਹੈ, ਪੂਰਬੀ ਅਤੇ ਦੀਪਕੀ ਸ਼ਬਦ ਨਾਲ ਲਿਖੇ ਹੋਏ ਨੇ। ਪੂਰਬੀ ਤੋਂ ਭਾਵ ਪੂਰਬ ਦੇਸ਼ ਵਿੱਚ, ਦੀਪਕੀ ਇਹ ਵੀ ਇੱਕ ਗੌੜੀ ਰਾਗ ਦੀ ਜਾਤੀ ਹੈ, ਪੂਰਬੀ ਦੀਪਕੀ ਅਤੇ ਇਹ ਵੀ ਗੌੜੀ ਰਾਗ ਦੀ ਜਾਤੀ। ਸਮਝ, ਪੂਰਬ ਦੇਸ਼ ਵਿੱਚ ਗਾਈ ਜਾਣ ਵਾਲੀ ਗੌੜੀ ਰਾਗਣੀ ਦੀ ਜਾਤੀ ਹੈ ਦੀਪਕੀ।

0: ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਗੁਆਰੇਰੀ ਗੁਰ ਮਿਲਿਆ ਹਰ ਮੇਲਾ ਹੋਈ।
1: ਇਹ ਵੀ ਜਿਹੜਾ ਸਿਰਲੇਖ ਲਿਖਿਆ ਹੈ ਇਹ ਵੀ ਇੱਕ ਵੱਖਰੇ ਢੰਗ ਦਾ ਹੈ। ਸਭ ਤੋਂ ਪਹਿਲਾਂ ਰਾਗ ਗੌੜੀ ਮਹੱਲਾ ਤੀਜਾ ਚੌਪਦੇ ਸ਼ਬਦ ਆਇਆ, ਉਸ ਤੋਂ ਬਾਅਦ ਮੰਗਲਾਚਰਨ, ਫਿਰ ਅੱਗੇ ਗੌੜੀ ਗੁਆਰੇਰੀ, ਗੌੜੀ ਰਾਗ ਦੀ ਜਾਤੀ ਗੌੜੀ ਗੁਆਰੇਰੀ ਬਾਅਦ ਵਿੱਚ ਲਿਖਿਆ। ਅਤੇ ਜਿਵੇਂ ਵੀ ਲਿਖਿਆ ਹੈ ਪੁਰਾਤਨ ਸਰੂਪਾਂ ਦੇ ਵਿੱਚ ਉਸੇ ਤਰ੍ਹਾਂ ਹੀ ਆਪਾਂ ਪੜ੍ਹਨਾ ਹੈ। ਹਾਂਜੀ,

0: ਵਡਿਆਈ ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਉ ਗੁਰਮੁਖ ਕਰਣੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੈਂ ਮਤ ਮੈਂ ਗਲ ਮਿਕਦਾਰਾ
1: ਇਹ ਜਿਹੜਾ ਮੈਂ ਸ਼ਬਦ ਆਇਆ ਨਾ ਮਨ ਮੈਂ ਨਹੀਂ ਕਹਿਣਾ ਇਹਨੂੰ ਮੈਂ ਦੁਲਾਵਾਂ ਸਹਿਜ ਹੀ ਉਚਾਰਨ ਕਰਨਾ ਮਨ ਮੈਂ ਮਤ ਮੈਂ ਦਾ ਅਰਥ ਹੁੰਦਾ ਸ਼ਰਾਬ ਸ਼ਰਾਬ ਪੀ ਕੇ ਮਸ ਹੋਇਆ ਹਾਥੀ ਇਹਦਾ ਅਰਥ ਬਣੇਗਾ ਮੈਗਲ ਹਾਥੀ ਨੂੰ ਕਹਿੰਦੇ ਨੇ ਮਨ ਮੈਂ ਮਤ ਸ਼ਰਾਬੀ ਹਾਲਤ ਵਿੱਚ ਹਾਂਜੀ

ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ। ਗੁਰਮੁਖ ਹਿਰਦੈ ਜਿਨ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸੇ ਜਨ ਸੱਚੇ ਜੋ

ਸਿਆ ਜਾਹੇ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜਹ ਸਤਿਗੁਰ ਤਹ ਸਤ ਸੰਗਤ ਬਣਾਈ ਜਹ ਸਤਿਗੁਰ

0: ਗੁਰਮੁਖ ਅੰਤਰ ਹਰ ਨਾਮ ਵਸਾਏ, ਗੁਰਮੁਖ ਭਗਤ ਹਰ ਨਾਮ ਸਮਾਏ, ਆਪੇ ਦਾਤ ਕਰੇ ਦਾਤਾਰ, ਉਰੇ ਸਤ ਗੁਰ ਸਿਉ ਲੱਗੈ ਪਿਆਰ, ਨਾਨਕ ਨਾਮ ਰਤੇ ਤਿਨ ਕਉ ਜੈਕਾਰ।
1: ਸ਼ਬਦ ਦੇ ਵਿੱਚ ਜਿਹੜੇ ਵਿਸ਼ਰਾਮ ਆਏ ਨੇ ਇਹਨਾਂ ਦਾ ਖਿਆਲ ਰੱਖਣਾ ਹੈ ਆਪ ਜੀ ਨੇ, ਜਿਸ ਤਰ੍ਹਾਂ ਉਚਾਰਨ ਕੀਤਾ ਭਾਈ ਸਾਹਿਬ ਜੀ ਨੇ, ਸਤਿਗੁਰ ਤੇ ਵਿਸਰਾਮ ਆਉਣਗੇ, ਜਹਿ ਸਤਿਗੁਰ ਤਹਿ ਸਤਸੰਗਤ ਬਣਾਈ, ਜਹਿ ਸਤਿਗੁਰ ਸਹਿਜੇ ਹਰ ਗੁਣ ਗਾਈ। ਇਸ ਤਰ੍ਹਾਂ ਦੇ ਨਾਲ ਜਿਹੜੇ ਇਹ ਪਹਿਲਾਂ ਵਾਲੀਆਂ ਪੰਕਤੀਆਂ ਦੇ ਵਿੱਚ ਸਤਿਗੁਰ ਸ਼ਬਦ ਆਇਆ ਹੈ ਤਾਂ ਇੱਥੇ ਵਿਸਰਾਮ ਹੋਣਗੇ ਤੇ ਬਾਕੀ ਸਾਰੇ ਜਿਹੜੇ ਵਿਸਰਾਮ ਨੇ ਉਹ ਗੁਰਮੁਖ ਸ਼ਬਦ ਦੇ ਨਾਲ।

ਕਹੈ ਸਭ ਕੋਈ, ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ, ਸੁਣ ਸੁਣ ਵੇਖੈ ਸ਼ਬਦ ਮਿਲਾਏ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਨਾਨਕ ਨਾਮ ਰਤੇ ਹਰ ਨਾਮ ਸਮਾਏ, ਗਾਉੜੀ ਗੁਆਰੇਰੀ ਮਹੱਲਾ ਤੀਜਾ ਮਨ

0: ਹਰੇਰੀ ਸ਼ਬਦ ਬਾਅਦ ਵਿੱਚ ਆਇਆ, ਪਰ ਜਿਵੇਂ ਵੀ ਲਿਖਿਆ ਆਪਾਂ ਉਸੇ ਤਰ੍ਹਾਂ ਹੀ ਪੜ੍ਹਨਾ ਹੈ। ਗੌੜੀ ਗੁਆਰੇ ਦੀ ਵੀ ਪਹਿਲਾਂ ਆ ਜਾਂਦਾ ਤੇ ਕਈ ਵਾਰੀ ਬਾਅਦ ਵਿੱਚ ਵੀ ਲਿਖਿਆ ਹੋਇਆ। ਹਾਂਜੀ,
1: ਸੱਚਾ ਅਮਰ ਸੱਚਾ ਪਾਤਸ਼ਾਹ, ਮਨ ਸੱਚੈ ਰਾਤੇ ਹਰ ਵੇ ਪ੍ਰਵਾਹ, ਸੱਚੈ ਮਹਿਲ ਸੱਚ ਨਾਮ ਸਮਾਹ, ਸੁਣ ਮਨ ਮੇਰੇ।

ਮਹੱਲਾ ਤੀਜਾ ਸਤਿਗੁਰ ਮਿਲੈ ਵਡਭਾਗ ਸੰਜੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਇ ਜਨਮ ਜੀਤ ਲਾਹਾ ਨਾਮ ਪਾਇ ਰਹਾਉ ਗਿਆਨ ਧਿਆਨ

0: ਗੁਰ ਪਰਗਾਸ ਮਹੱਲਾ ਤੀਜਾ ਗਾਉੜੀ ਬੈਰਾਗਣ ਜੈਸੀ ਧਰਤੀ ਉੱਪਰ ਮੇਘੁਲਾ ਬਰਸਤ ਹੈ ਕਿਆ ਧਰਤੀ ਮਦੇ ਪਾਣੀ ਨਾਹੀ ਜੈਸੇ ਧਰਤੀ ਮਦੇ ਪਾਣੀ ਪਰਗਾਸਿਆ ਬਿਨ ਪੱਗਾ ਬਰਸਤ ਫੇਰਾਹੀ।
1: ਜਿਹੜਾ ਮੱਧੇ ਸ਼ਬਦ ਆ ਥੋੜਾ ਮੰਮੇ ਤੇ ਜ਼ੋਰ ਦੇ ਕੇ ਬੋਲਣਾ ਫਿਰ ਸ਼ੁੱਧ ਹੋਊਗਾ। ਮੱਧੇ ਮੱਧ ਜਿਵੇਂ ਆਪਾਂ ਕਹਿ ਦਿੰਦੇ ਹਾਂ ਮੱਧੇ ਸ਼ਬਦ ਉਚਾਰਨ ਕਰਨਾ
0: ਜੈਸੀ ਧਰਤੀ ਉੱਪਰ ਮੇ

0: ਜੇ ਗੁਰ ਕੈ ਸਬਦ ਸਮਾਹੀ।
1: ਜਿਹੜਾ ਪਾਠ ਇਹ ਪਿੱਛੇ ਆਇਆ ਨਾਨਾ ਰੂਪ ਸਦਾ ਹੈਗੇ, ਇਹਨੂੰ ਨਾਨਾ ਪਾਠ ਨਹੀਂ ਕਰਨਾ, ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਤੁਹਾਨੂੰ ਸਰਵਣ ਕਰਾਇਆ ਨਾਨਾ ਭਾਵ ਕੇ ਬਹੁਤ ਪ੍ਰਕਾਰ, ਸੋ ਇਸ ਕਰਕੇ ਨਾਨਾ ਨਹੀਂ ਨਾਨਾ ਪਾਠ ਹੀ ਕਰਨਾ ਹੈ। ਹਾਂਜੀ।

ਜਾਏ ਗੁਰਮੁਖ ਨਾਮ ਨਿਧਾਨ ਲੈ ਗੁਰਮੁਖ ਨਾਮ ਨਿਧਾਨ ਲੈ ਦਰਗ ਹੈ ਲਏ ਛੁਡਾਏ ਰਹਾਉ ਲੱਖ ਚੌਰਾਸੀ ਭਰਮ ਦੇ ਮਨ ਹਠ ਆਵੇ ਜਾਏ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਅਨ ਦਿਨ ਭਗਤੀ ਰਤਿਆ।

ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰਾ ਸਿਵ ਸਕਤ ਮਿਟਾਈਆ ਚੂਕਾ ਅੰਧਿਆਰਾ ਧੁਰ ਮਸਤਕ ਜਿਨ ਕਉ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਐ ਸੰਤ ਜਨ ਹਉ ਜਿਸ ਦੇਖ ਹਉ ਜੀਵਾ ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲੇ ਹਉ ਹਰ ਰਸ ਪੀਵਾ ਰਹਾਉ ਹਉ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਧਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ

0: ਨਹਾਏ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਹਰ ਜਨ ਹਰ ਮਿਲ ਹੋ ਹਮ ਪਿਆਰੇ ਜਿਨ ਮਿਲਿਆ ਦੁਖ ਜਾਹੇ ਹਮਾਰੇ ਰਹਾਓ।
1: ਬੱਚਿਆਂ ਦੀ ਆਵਾਜ਼ ਕਾਫੀ ਸਮੇਂ ਦੀ ਆ ਰਹੀ ਹੈ, ਇੱਧਰ ਉੱਧਰ ਭੱਜੇ ਫਿਰਦੇ ਨੇ। ਕਿਰਪਾ ਕਰਕੇ ਬੇਨਤੀ ਹੈ ਮਾਤਾ ਪਿਤਾ ਨੂੰ ਕਿ ਬੱਚਿਆਂ ਨੂੰ ਸੰਭਾਲੋ ਤਾਂ ਕਿ ਸ਼ੋਰ ਸ਼ਰਾਬਾ ਨਾ ਹੋਵੇ। ਕਾਫੀ ਲੰਬਾ ਸਮਾਂ ਹੋ ਗਿਆ, ਸੋ ਕਿਰਪਾ ਕਰਕੇ ਜ਼ਰੂਰ ਇਸ ਵੱਲ ਧਿਆਨ ਦਿਓ ਜੀ। ਹਾਂਜੀ।

ਰਹਾਉ ਚੱਕ ਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੈ ਪਿਆਰੇ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ।

ਜਿਨ੍ਹਾਂ ਮੁਖ ਲਾਈ ਤਿੰਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗਹਿ ਮੁਖ ਊਜਲ ਭਾਈ ਗੁਰ ਸੇਵਾ ਆਪ ਹਰ ਭਾਵੈ ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੈ।

ਜੋ ਗੁਣ ਸਾਂਝੀ ਗੁਰ ਸਿਉਂ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅੰਨ ਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ ਜਿਸ ਹਰ ਆ

ਗੁਰ ਸਤਿਗੁਰ ਪਾਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹਾਉ। ਜੈਸੀ ਗਗਨ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ ਉਹ ਰਾਖੈ ਚੀਤ ਪਿਛੈ ਵਿੱਚ ਬਚਰੇ ਨਿਤ ਹਿਰਦੈ ਸਾਰ ਸੰਭਾਲੀ। ਤਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੈ ਜੀ ਨਾਲੀ। ਜੈਸੇ ਕਾਤੀ ਤੀਸ ਬੱਤੀਸ ਹੈ ਵਿੱਚ ਰੱਖ ਜੈਸੇ ਕਾਤੀ ਤੀਸ ਬੱਤੀਸ ਹੈ ਵਿੱਚ ਰਾਖੈ ਰਸਨਾ ਮਾਸ ਰਤ ਕੇਰੀ। ਕੋਈ ਜਾਣਹੋ ਮਾਸ ਕਾਤੀ ਕੈ ਕਿਸ ਹਾਥ ਹੈ ਸਭ।

ਚਿੱਤ ਨਿਤ ਧਿਆਵਹੁ ਜਨ ਨਾਨਕ ਜੋ ਅੰਤੀ ਅਵਸਰ ਲਏ ਛਡਾਇਆ ਗਾਉੜੀ ਬੈਰਾਗਣ ਮਹੱਲਾ ਚੌਥਾ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਹੀਐ ਮੇਰਾ ਸਤਿਗੁਰ ਪਿਆਰਾ ਕਿਤ ਬਿਧ ਮਿਲੈ ਹਉ ਖਿਨ ਖਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉਂ ਮਿਲੈ ਰਹਾਉ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇੱਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ਹਰ ਭਗਤ ਦੜਾਵੈ ਹਰ ਭਗਤ ਸੁਣੈ ਤਿਸ ਸਤਿਗੁਰ ਮਿਲੀਐ ਤੋਟਾ ਮੂਲ ਨਾ ਆਵਈ ਹਰ ਲਾਭ ਨਿਤ ਦ੍ਰਿੜੀਐ ਜਿਸ ਕੌਰ ਦੇ ਵਿਗਾਸ ਹੈ ਭਾਉ ਦੂਜਾ ਨਾਹੀ ਨਾਨਕ ਤਿਸ ਗੁਰ ਮਿਲ ਉਦਰੈ ਹਰ ਗੁਣ ਗਾਵਾਹੀ।

ਹਰ ਜਪਿਐ ਹਰ ਕਿਰਪਾ ਤੇ ਗਾਉੜੀ ਪੂਰਬੀ ਮਹੱਲਾ ਚੌਥਾ ਕਰਹੁ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇਤੀ ਰਾਚੇ ਸਤਿਗੁਰ ਬਚਨ ਦਿਉ ਅਤ ਨਿਰਮਲ ਜਪ ਹਰ ਹਰ ਹਰ ਮਨ ਮਾਚੇ ਰਾਮ ਮੇਰਾ ਮਨ ਤਨ ਬੇਦ ਲਿਓ ਹਰ ਸਾਚੇ ਜਿਹ ਕਾਲ ਕੈ ਮੁਖ ਜਗਤ ਸਭ ਗਰਸਿਆ ਗੁਰ ਸਤਿਗੁਰ ਕੈ ਬਚਨ ਹਰ ਹਮ ਬਾਚੇ ਰਹਾਓ ਜਿਨ ਕਉ ਪ੍ਰੀਤ ਨਾਹੀ ਹਰ ਸੇਤੀ ਤੇ ਸਾਕਤ ਮੂੜ ਨਰ ਕਾਚੇ ਤਿਨ ਕਉ ਜਨਮ ਮਰਨ ਅਤ ਭਾਰੀ ਵਿਚ ਵਿਸਟਾ ਮਾਰ ਮਾਰ ਪਾਚੇ ਤੁਮ ਦਇਆਲ।

0: ਮਾਨਾ ਸੇਵਾ ਹੋ ਅਲੱਖ ਨਿਰੰਜਨ। ਇਹ ਅਲੱਖ ਪਾਠ ਲੱਲੇ ਤੇ ਥੋੜਾ ਜਿਹਾ ਅਧਕ ਵਾਂਗੂ ਜ਼ੋਰ ਦੇ ਕੇ ਉਚਾਰਨ ਕਰਨਾ, ਫਿਰ ਸ਼ੁੱਧ ਅਰਥ ਹੁੰਦਾ। ਮੇਰੇ ਮਨ ਸੇਵਾ ਹੋ ਅਲੱਖ ਨਿਰੰਜਨ ਨਰਹਰ। ਹਾਂਜੀ।
1: ਗੌੜੀ ਪੂਰਬੀ ਮਹੱਲਾ ਚੌਥਾ। ਹਮਰੇ ਪ੍ਰਾਨ ਵਸਗਤ ਪ੍ਰਭ ਤੁਮਰੈ, ਹਮਰੇ ਪ੍ਰਾਨ ਵਸਗਤ ਪ੍ਰਭ ਤੁਮਰੈ, ਮੇਰਾ ਜੀਉ ਪਿੰਡ ਸਭ ਤੇਰੀ। ਦਇਆ ਕਰਹੋ ਹਰ ਦਰਸ ਦਿਖਾਵਹੋ, ਮੇਰਾ ਮਨ ਤਨ ਲੋਚ ਕਣੇਰੀ। ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ, ਗੁਰ ਕਿਰਪਾਲ ਕਿਰਪਾ ਕਿੰਚਤ ਗੁਰ ਕੀਨੀ, ਹਰ ਮਿਲਿਆ ਆਏ ਪ੍ਰਭ ਮੇਰੀ। ਰਹਾਓ ਜੋ ਹਮਰੈ ਮਨ ਚਿਤ ਹੈ ਸਵਾਮੀ, ਸਾ ਬਿਦ ਤੁਮ ਹਰ ਜਾਨ ਹੋ ਮੇਰੀ। ਅਨ ਦਿਨ ਨਾਮ ਜਪੀ ਸੁਖ ਪਾਈ, ਨਿਤ ਜੀਵਾ ਆਸ ਹਰ ਤੇਰੀ। ਗੁਰ ਸਤਿਗੁਰ ਦਾਤਾ ਪੰਥ ਬਤਾਇਆ, ਹਰ ਮਿਲਿਆ ਆਏ ਪ੍ਰਭ ਮੇਰੀ। ਅਨ ਦਿਨ ਅਨਦ ਭਇਆ ਵਡਭਾਗੀ, ਸਭ ਆਸ ਪੂਜੀ ਜਨ ਕੇਰੀ। ਸਭ ਅਨ ਦਿਨ ਅਨਦ ਭਇਆ ਵਡਭਾਗੀ, ਸਭ ਆਸ ਪੂਜੀ ਜਨ ਕੇਰੀ। ਜਗਨਨਾਥ ਜਗਦੀਸ਼ਵਰ ਕਰਤੇ, ਸਭ ਵਸਗਤ ਹੈ ਹਰ ਕੇਰੀ। ਜਨ ਨਾਨਕ ਸਰਣਾਗਤ ਆਏ, ਹਰ ਰਾਖੋ ਪੈਜ ਜਨ ਕੇਰੀ। ਗੌੜੀ ਪੂਰਬੀ ਮਹੱਲਾ ਚੌਥਾ। ਏਹੋ ਮਨੁਆ ਖਿਨ ਨਾ ਟਿਕੈ ਬਹੁ ਰੰਗੀ, ਦਹਿ ਦਿਸ ਚੱਲ ਚੱਲ ਹਾਂਡੇ। ਗੁਰ ਪੂਰਾ ਪਾਇਆ ਵਡਭਾਗੀ, ਹਰ ਹਰ ਮੰਤਰ ਦੀਆ ਮਨ ਠਾਡੇ। ਰਾਮ ਹਮ ਸਤਿਗੁਰ ਲਾਲੇ ਕਾਂਡੇ, ਰਹਾਓ ਹਮਰੈ ਮਸਤਕ ਦਾਗ ਦਗਾਨਾ, ਹਮ ਕਰਜ ਗੁਰੂ ਬਹੁ ਸਾਂਡੇ। ਪਰ ਉਪਕਾਰ ਪੁੰਨ ਬਹੁ ਕੀਆ, ਪਉ ਦੁੱਤਰ ਤਾਰ ਪਰਾਡੇ। ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ, ਤਿਨ ਕੂਰੇ ਗਾਡਨ ਗਾਡੇ। ਜਿਉ ਪਾਣੀ ਕਾਗਦ ਬਿਨ ਸਜਾਤ ਹੈ, ਜਿਉ ਪਾਣੀ ਕਾਗਦ ਬਿਨ ਸਜਾਤ ਹੈ, ਤਿਉ ਮਨਮੁਖ ਗਰਭ ਗਲਾਡੇ।
0: ਥੋੜਾ ਜਿਹਾ
1: ਜਿਉ ਪਾਣੀ ਕਾਗਦ ਬਿਨ ਸਜਾਤ ਹੈ, ਤਿਉ ਮਨਮੁਖ ਗਰਭ ਗਲਾਡੇ। ਹਮ ਜਾਣਿਆ ਕਛੂ ਨਾ ਜਾਣ ਹੈ ਆਗੈ, ਜਿਉ ਹਰ ਰਾਖੈ ਤਿਉ ਠਾਂਡੇ। ਹਮ ਭੂਲ ਚੂਕ ਗੁਰ ਕਿਰਪਾ ਧਾਰ ਹੋ, ਜਨ ਨਾਨਕ ਕੁਤਰੇ ਕਾਂਡੇ।
2: ਇਹ ਸ਼ਬਦ ਸਤਸੰਗ ਜੀ ਜੋ ਆਰੰਭ ਹੋਇਆ ਹੈ, ਹੋ ਸਕਦਾ ਮੈਨੂੰ ਭੁਲੇਖਾ ਲੱਗਾ ਹੋਵੇ, ਮੈਂ ਫਿਰ ਉਸ ਗੱਲ ਨੂੰ ਦਰੁਸਤ ਕਰਨੀ ਚਾਹੁੰਦਾ ਹਾਂ। ਇਹੋ ਮਨੁਆ ਖਿਨ ਨਾ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚੱਲ ਚੱਲ ਹਾਡੇ। ਸੋ ਸ਼ਾਇਦ ਮੈਨੂੰ ਲੱਗੀ ਹੋਵੇ ਇੱਕ ਥਾਂ ਤੇ ਇੱਕ ਅੱਖਰ ਵਿੱਚੋਂ ਮੈਂ ਸੁਹਿਆ ਲੱਗਦਾ ਸੀ।
1: ਗੌੜੀ ਪੂਰਬੀ ਮਹੱਲਾ ਚੌਥਾ। ਇਹੋ ਮਨੁਆ ਖਿਨ ਨਾ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚੱਲ ਚੱਲ ਹਾਂਡੇ। ਗੁਰ ਪੂਰਾ ਪਾਇਆ ਵਡਭਾਗੀ, ਹਰ ਮੰਤਰ ਦੀਆ ਮਨ ਠਾਡੇ। ਰਾਮ ਹਮ ਸਤਿਗੁਰ ਲਾਲੇ ਕਾਂਡੇ, ਰਹਾਓ ਹਮਰੈ ਮਸਤਕ ਦਾਗ ਦਗਾਨਾ, ਹਮ ਕਰਜ ਗੁਰੂ ਬਹੁ ਸਾਡੇ। ਪਰ ਉਪਕਾਰ ਪੁੰਨ ਬਹੁ ਕੀਆ, ਪਉ ਦੁੱਤਰ ਤਾਰ ਪਰਾਡੇ। ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ, ਤਿਨ ਕੂਰੇ ਗਾਡਨ ਗਾਡੇ। ਜਿਉ ਪਾਣੀ ਕਾਗਦ ਬਿਨ ਸਜਾਤ ਹੈ, ਤਿਉ ਮਨਮੁਖ ਗਰਭ ਗਲਾਡੇ। ਹਮ ਜਾਣਿਆ ਕਛੂ ਨਾ ਜਾਣ ਹੈ ਆਗੈ, ਜਿਉ ਹਰ ਰਾਖੈ ਤਿਉ ਠਾਡੇ। ਹਮ ਭੂਲ ਚੂਕ ਗੁਰ ਕਿਰਪਾ ਧਾਰ ਹੋ, ਜਨ ਨਾਨਕ ਕੁਤਰੇ ਕਾਂਡੇ।

ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ

0: ਚੌਥਾ
1: ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸ਼ਬਦ ਆਪਾਂ ਸਾਰੇ ਸੋਹਲੇ ਸਾਹਿਬ ਜੀ ਦੀ ਬਾਣੀ ਵਿੱਚ ਵੀ ਪੜ੍ਹਦੇ ਹਾਂ, ਬਹੁਤ ਸ਼ਬਦ ਰਹਿਰਾਜ ਸਾਹਿਬ ਵਿੱਚ ਵੀ, ਫਿਰ ਦੁਬਾਰਾ ਜਿਵੇਂ ਗੁਜਰੀ ਰਾਗ ਵਿੱਚ ਵੀ, ਆਸਾ ਰਾਗ ਵਿੱਚ ਵੀ ਉਹ ਸ਼ਬਦ ਆਉਂਦੇ ਨੇ। ਲੇਕਿਨ ਜਿਹੜੇ ਸੋਹਲੇ ਸਾਹਿਬ ਵਾਲੇ ਸ਼ਬਦ ਨੇ ਜਾਂ ਰਹਿਰਾਜ ਸਾਹਿਬ ਵਾਲੇ ਸ਼ਬਦ ਨੇ, ਜਦੋਂ ਮੁੜ ਕੇ ਉਹ ਰਾਗ ਵਿੱਚ ਜਾ ਕੇ ਆਏ ਨੇ, ਉਹਨਾਂ ਦੇ ਪਾਠਾਂ ਦੇ ਅੱਖਰਾਂ ਦਾ ਭੇਦ ਹੈ। ਇਹ ਕਿਤੇ ਇਸ ਤਰ੍ਹਾਂ ਨਾ ਸਮਝ ਲੈਣਾ ਵੀ ਸ਼ਾਇਦ ਕਿਸੇ ਗਲਤੀ ਨਾਲ ਇਸ ਤਰ੍ਹਾਂ ਲਿਖਿਆ ਗਿਆ, ਜਿਵੇਂ ਇੱਥੇ ਸ਼ਬਦ ਆਇਆ ਹੈ ਸਾਕਤ ਹਰ ਰਸ ਸਾਧਨਾ ਜਾਣੇ ਆ, ਨੰਨੇ ਨਾਲ ਹੈ, ਜਦੋਂ ਸੋਹਲੇ ਸਾਹਿਬ ਵਿੱਚ ਪੜਾਂਗੇ ਤੇ ਨਾਣੇ ਨਾਲ ਹੈ। ਇਹ ਇੱਕ ਉਦਾਹਰਣ ਹੈ, ਬਾਕੀ ਹੋਰ ਕਈ ਇਸ ਤਰ੍ਹਾਂ ਪਾਠ ਹਨ ਜਿਹੜੇ ਨਿਤਨੇਮ ਦੀਆਂ ਬਾਣੀਆਂ ਦੇ ਸ਼ਬਦਾਂ ਵਿੱਚ ਅਤੇ ਰਾਗ ਦੇ ਵਿੱਚ ਜਾ ਕਰਕੇ ਉਹਨਾਂ ਦੇ ਸ਼ਬਦਾਂ ਦੇ ਅੱਖਰਾਂ ਦਾ ਉਚਾਰਨ ਵੱਖਰਾ ਹੈ। ਇਹ ਧਿਆਨ ਨਾਲ ਪੜ੍ਹਨਾ ਸਾਰਿਆਂ।
2: ਗੌੜੀ ਪੂਰਬੀ ਮਹੱਲਾ ਚੌਥਾ, ਇਸ ਗੜ੍ਹ ਮਹਿ ਹਰ ਰਾਮ ਰਾਏ ਹੈ, ਕਿਛ ਸਾਧ ਨਾ ਪਾਵੈ ਧੀਠਾ, ਹਰ ਦੀਨ ਦਇਆ।

ਅਗਮ ਅਗੋਚਰ ਪਾਰ ਬਹਮ ਹੈ ਮਿਲ ਸਤਗੁਰ ਲਾਗ ਬਸੀਠਾ ਜਿਨ ਗੁਰ ਬਚਨ ਸੁਖਾਨੇ ਹੀਰਾ ਤਿਨ ਆਗੈ ਆਣ ਪਰੀਠਾ ਮਨਮੁਖ ਹੀਰਾ ਅਤ ਕਠੋਰ ਹੈ ਤਿਨ ਅੰਤਰ ਕਾਰ ਕਰੀਠਾ ਬੇਸੀਅਰ ਕਉ ਬਹੁ ਦੂਧ ਪੀ ਆਈਐ ਬਿਖ ਨਿਖਸੈ ਫੋਲ ਫੁਲੀਠਾ ਹਰ ਪ੍ਰਭ ਆਣ ਮਿਲਾਵਹੁ ਗੁਰ ਸਾਧੂ ਘਸ ਗਰੁੜ।

ਦਿੜਾਇਆ ਮੁਖ ਮਸਤਕ ਭਾਗ ਸੁਭਾਗੇ ਰਾਮ ਗੁਰਮਤ ਹਰ ਲਿਵ ਲਾਗੇ ਰਹਾਓ ਘਟ ਘਟ ਰਮਈਆ ਰਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮਨ ਤਨ ਦੇਵਾਉ ਘਾਟ ਗੁਰੂ ਕਾਉ ਮੇਰਾ ਭ੍ਰਮ ਭਉ ਗੁਰ ਬਚਨੀ ਭਾਗੇ ਅੰਧਿਆਰੈ ਦੀਪਕ ਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨਸ ਬਿਨਾਸਿਓ ਘਰ ਵਸਤ ਲਹੀ ਮਨ ਜਾਗੇ ਸਾਕਤ ਬਧਿਕ ਮਾਇਆ ਧਾਰੀ ਤਿਨ ਜਮ ਜੋਹਣ ਲਾਗੇ ਉਨ ਸਤਿਗੁਰ ਆਗੈ

ਪਾਪ ਬਹੁ ਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਨਾਗਤ ਆਏ ਹਰ ਰਾਖਹੁ ਲਾਜ ਹਰ ਭਾਇਆ ਗਾਉੜੀ ਪੂਰਬੀ ਮਹੱਲਾ ਚੌਥਾ ਗੁਰਮਤ ਬਾਜੈ ਸ਼ਬਦ ਅਨਾਹਦ ਗੁਰਮਤ ਮਨੁਆ ਗਾਵੈ ਵਡਭਾਗੀ ਗੁਰ ਦਰਸ਼ਨ ਪਾਇਆ ਧਨ ਧਨ ਗੁਰੂ ਲਿਵ ਲਾਵੈ ਗੁਰਮੁਖ

ਜੀਓ ਵਟਭਾਗੀ ਮਿਲ ਸੁਗੜ ਸੁਜਾਣੀ ਜੀਓ ਮੇਰਾ ਮਨ ਤਨ ਹਰ ਰੰਗ ਭਿੰਨਾ ਆਵਹੁ ਸੰਤਹੁ ਮਿਲ ਨਾਮ ਜਪਾਹਾ ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਓ ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਓ ਮਿਲ

0: ਸਬਦ ਮੁਖ ਪਾਇਆ ਹਰ ਅੰਮ੍ਰਿਤ ਉਠੜਾ ਮਿਲਿਆ ਹਰ ਰਾਇਆ ਜੀਓ।
1: ਇਹ ਜਿਹੜਾ ਸ਼ਬਦ ਆਇਆ ਹੈ ਇਹ ਥੋੜਾ ਜਿਹਾ ਜਿਹੜੇ ਵਿਦਿਆਰਥੀ ਨੇ ਖਾਸ ਕਰਕੇ ਉਹਨਾਂ ਨੂੰ ਬੇਨਤੀ ਹੈ ਮਨ ਮੋਰ ਕੋਹ ਕਿਹੜਾ, ਇਹ ਕੋਹ ਕਿਹੜਾ ਸ਼ਬਦ ਦਾ ਉਚਾਰਨ ਜਿਵੇਂ ਭਾਈ ਇਕਬਾਲ ਸਿੰਘ ਜੀ ਨੇ ਕੀਤਾ ਸ਼ੁੱਧ ਕੀਤਾ ਹੈ, ਪਰ ਜਦੋਂ ਤੁਸੀਂ ਇਕੱਲੇ ਪੜੋਗੇ ਫਿਰ ਉਸ ਵੇਲੇ ਖਾਸ ਧਿਆਨ ਰੱਖਣਾ ਇਹਦਾ ਉਚਾਰਨ ਕਿਵੇਂ ਕੀਤਾ। ਹਾਂਜੀ,

ਮੇਲੇ ਮਿੱਤਰ ਸਤਿਗੁਰ ਵੇ ਚੋਲੇ ਜੀਓ ਮਨ ਦੇਵਾ ਸੰਤਾਂ ਮੇਰਾ ਪ੍ਰਭ ਮੇਲੇ ਜੀਓ ਹਰ ਵਿਟੜਿਆਓ ਸਦਾ ਘੋਲੇ ਜੀਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਓ।

0: ਜੇ ਤਖਤ ਬਹਿ ਨਿਤ ਸੁਖੀਏ ਇਕ ਨਾ ਭਿਖ ਮੰਗਾਇਆ ਜੀਓ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜੀਓ।
1: ਇੱਥੇ ਹੁਣ ਆਪਾਂ 5 ਮਿੰਟ ਦੀ ਬ੍ਰੇਕ ਕਰ ਲਈਏ ਜੀ, ਅੱਗੇ ਫਿਰ ਸੰਥਿਆ ਇੱਥੋਂ ਹੀ ਪ੍ਰਾਰੰਭ ਕਰਦੇ ਹਾਂ। ਜਿਨ੍ਹਾਂ ਨੇ ਜਲ ਪਾਣੀ ਵਰਤਣਾ ਤਾਂ ਆਪ ਜੀ ਹੁਣ ਵਰਤ ਸਕਦੇ ਹੋ, ਉਥੀਆਂ ਇੱਥੇ ਬਿਰਾਜਮਾਨ ਕਰਕੇ ਪਰ ਬਸਤਰ ਦੇ ਕੇ ਆਪ ਜੀ ਖੜੇ ਹੋ ਕੇ 5 ਮਿੰਟ ਵਾਸਤੇ ਰਿਲੈਕਸ ਕਰ ਲਓ, ਫਿਰ ਆਪਾਂ ਦੁਬਾਰੇ ਆਰੰਭ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਜਿਹੜੇ ਯਈਏ ਵਾਲੇ ਉਚਾਰਨ ਆਪ ਜੀ ਨੇ ਬੇਨਤੀ ਕੀਤੀ ਸੀ ਵੀ ਸਾਰੇ ਅਸੀਂ ਉਹ ਤੁਹਾਨੂੰ ਟਾਈਪ ਕਰਕੇ ਪ੍ਰਿੰਟ ਆਊਟ ਕੱਢ ਕੇ ਦੇ ਦਿਆਂਗੇ। ਸੋ ਉਹ ਤਿਆਰ ਹੋ ਗਏ ਨੇ। ਸੋ ਅੱਜ ਜਦੋਂ ਤੁਸੀਂ ਜਾਣਾ ਹੈ ਸਮਾਪਤੀ 'ਤੇ ਤਾਂ ਜਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਯਈਏ ਅੱਖਰ ਨੂੰ ਬੋਲਣ ਵਾਸਤੇ ਉਚਾਰਨ ਸੇਧਾਂ ਆਈਆਂ ਨੇ, ਸੋ ਉਹ ਸਾਰੀਆਂ ਇੱਕ ਸ਼ੀਟ ਦੇ ਉੱਪਰ ਪ੍ਰਿੰਟ ਕਰ ਦਿੱਤੀਆਂ ਨੇ। ਜਾਣ ਵੇਲੇ ਤੁਸੀਂ ਐਂਟਰੈਂਸ ਡੋਰ ਤੋਂ, ਉੱਥੇ ਗੁਰਮੁਖ ਪਿਆਰੇ ਵਲੰਟੀਅਰ ਖੜ੍ਹੇ ਹੋਣਗੇ, ਉਹਨਾਂ ਤੋਂ ਯਈਏ ਵਾਲੇ ਉਚਾਰਨ ਜ਼ਰੂਰ ਲੈ ਕੇ ਜਾਣੇ ਨੇ, ਤਾਂ ਕਿ ਘਰ ਵਿੱਚ ਵੀ ਜਦੋਂ ਤੁਸੀਂ ਗੁਰਬਾਣੀ ਦਾ ਪਾਠ ਕਰਨਾ ਹੋਵੇ, ਜਿਸ ਤਰ੍ਹਾਂ ਕੱਲ੍ਹ ਦੱਸਿਆ ਗਿਆ ਸੀ, ਅਤੇ ਉਸੇ ਤਰ੍ਹਾਂ ਦੇ ਨਾਲ ਸਾਰੇ ਉਚਾਰਨ ਉਹਦੇ ਵਿੱਚ ਨਾਲ ਖੋਲ੍ਹ ਕੇ ਅੱਖਰਾਂ ਦੇ ਵਿੱਚ ਲਿਖੇ ਹੋਏ ਨੇ, ਤਾਂ ਕਿ ਤੁਹਾਨੂੰ ਹੋਰ ਬਿਹਤਰੀ ਦੇ ਨਾਲ ਸੁਖੈਨ ਤਰੀਕੇ ਨਾਲ ਸਮਝ ਆ ਜਾਣ। ਸੋ ਕਿਰਪਾ ਕਰਕੇ ਆਪ ਜੀ ਨੂੰ ਜਾਂਦਿਆਂ ਹੋਇਆਂ ਸਮਾਪਤੀ ਵੇਲੇ ਵੀ ਇੱਕ ਵਾਰੀ ਆਪ ਜੀ ਨੂੰ ਯਾਦ ਕਰਾ ਦਿੱਤਾ ਜਾਵੇਗਾ। ਜਾਂਦਿਆਂ ਹੋਇਆਂ ਯਈਏ ਅੱਖਰ ਦੇ ਸਾਰੇ ਉਚਾਰਨ ਸੇਧਾਂ ਵਾਲੀਆਂ ਉਹ ਸ਼ੀਟਾਂ ਤੁਸੀਂ ਕਿਰਪਾ ਕਰਕੇ ਜ਼ਰੂਰ ਲੈ ਕੇ ਜਾਣੀਆਂ ਜੀ।

ਖੇਤਰ ਗੌੜੀ ਮਾਜ ਮਹੱਲਾ ਚੌਥਾ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰੱਤਾ ਮਨ ਮਾਹੀ ਜੀਓ। ਇੱਥੋਂ ਹੁਣ ਸੰਥਿਆ ਪ੍ਰਾਰੰਭ ਹੋਣੀ ਹੈ। ਗੌੜੀ ਮਾਜ ਮਹੱਲਾ ਚੌਥਾ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰੱਤਾ ਮਨ ਮਾਹੀ ਜੀਓ।

ਕਹਿੰਦਾ ਮੈਂ ਸੁਖ ਵਿਹਾਣੀ ਰਹਿਣੀ ਜੀਓ ਮੈਂ ਮਿਲ ਹੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆ ਜੀਓ ਮੈਂ ਮਨ ਤਨ ਭੁੱਖ ਲਗਾਈਆ।

0: ਤਰ੍ਹਾਂ ਜਦੋਂ ਜਪਜੀ ਸਾਹਿਬ ਜੀ ਦੇ ਪਾਠ ਵਿੱਚ ਕਾਨ ਸ਼ਬਦ ਆਇਆ ਸੀ, ਉੱਥੇ ਭਾਵੇਂ ਕਿ ਥੱਲੇ ਹਲੰਤ ਨਹੀਂ ਸੀ ਲੱਗਿਆ ਹੋਇਆ ਜਾਂ ਪੈਰ ਵਾਲਾ ਹਾਹਾ ਵੀ ਨਹੀਂ ਸੀ, ਤਾਂ ਉੱਥੇ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਇਹ ਭਗਵਾਨ ਕ੍ਰਿਸ਼ਨ ਦਾ ਇੱਕ ਨਾਮ ਕਾਨਾ ਵੀ ਹੈ, ਇਸ ਕਰਕੇ ਉੱਥੇ ਜਿਸ ਤਰ੍ਹਾਂ ਕਾਨ ਉਚਾਰਨ ਕਰਨਾ ਸੀ, ਇੱਥੇ ਹੁਣ ਥੱਲੇ ਔਂਕੜ ਦੇ ਨਾਲ ਹਲੰਤ ਵੀ ਲੱਗਿਆ ਹੋਇਆ ਆਇਆ ਹੈ। ਇਹਨੂੰ ਵੀ ਭਾਰਾ ਕਰਕੇ ਜਿਸ ਤਰ੍ਹਾਂ ਗੁਰਮੁਖ ਪਿਆਰਿਆਂ ਨੇ ਉਚਾਰਨ ਕੀਤਾ ਹੈ, ਇਸੇ ਤਰ੍ਹਾਂ ਹੀ ਉਚਾਰਨ ਕਰਨਾ। ਇਹ ਵੀ ਭਗਵਾਨ ਕ੍ਰਿਸ਼ਨ ਜੀ ਦੇ ਨਾਮ ਦਾ ਵਾਚਕ ਹੈ, ਕਾਨ ਸ਼ਬਦ ਇਸੇ ਤਰ੍ਹਾਂ ਉਚਾਰਨ ਹੋਵੇਗਾ ਭਾਰਾ। ਹਾਂਜੀ,
1: ਹਰ ਆਪੇ ਸਭ ਘਾਟ ਭੋਗਦਾ ਮੇਰੇ ਗੋਵਿੰਦਾ, ਆਪੇ ਰਸੀਆ ਭੋਗੀ ਜੀਉ, ਹਰ ਸੁਜਾਨ ਨਾ ਭੁੱਲਈ ਮੇਰੇ ਗੋਵਿੰਦਾ, ਆਪੇ

ਤੇਰੇ ਗੋਵਿੰਦਾ ਗੁਰ ਸਬਦੀ ਹਰ ਪ੍ਰਭ ਗਾਜੈ ਜੀਓ ਆਪੇ ਸਰਣ ਪਵਾਏਦਾ ਮੇਰੇ ਗੋਵਿੰਦਾ ਹਰ ਭਗਤ ਜਨਾ ਰਾਖ ਲਾਜੈ ਜੀਓ ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿੱਧ ਕਾਜੈ ਜੀਓ ਗੌੜੀ

0: ਜੀਉ।
1: ਜਿਹੜਾ ਪਾਠ ਇੱਥੇ ਪਿੱਛੇ ਆਇਆ ਹੈ ਨਾ, ਫਿਰ ਬੋਹੜਨਾ ਭਵਜਲ ਫੇਰੇ ਜੀਉ, ਇਹ ਕਈ ਥਾਵਾਂ ਤੇ ਪਾਠ ਭਵਜਲ ਵੀ ਆਉਂਦਾ ਹੈ, ਭੱਬਾ ਊੜੇ ਨੂੰ ਔਂਕੜ ਜੱਜਾ ਤੇ ਲੱਲਾ। ਸੋ ਜਿਸ ਤਰ੍ਹਾਂ ਲਿਖਿਆ ਹੋਵੇ ਭਵਜਲ ਜਾਂ ਭਵਜਲ, ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ। ਇਸ ਪਾਠ ਦਾ ਵੀ ਆਪ ਜੀ ਨੇ ਖਾਸ ਕਰਕੇ ਖਿਆਲ ਰੱਖਣਾ ਹੈ।
2: ਜਿਵੇਂ ਗੁਰਮੁਖਾਂ ਨੇ ਭਵਜਲ ਤੇ ਭਵਜਲ ਦੀ ਬੇਨਤੀ ਕੀਤੀ ਹੈ, ਇਵੇਂ ਹੀ ਹੋਣ ਵਾਲੇ ਪੜ੍ਹੇ ਜਾ ਰਹੇ ਸ਼ਬਦ ਤੋਂ ਪਿਛਲੇ ਸ਼ਬਦ ਜਿਹੜੇ ਆਏ ਨੇ ਉਹਨਾਂ ਸ਼ਬਦਾਂ ਵਿੱਚ ਗੋਬਿੰਦ ਤੇ ਗੋਬਿੰਦ ਦੋ ਤਰ੍ਹਾਂ ਨਾਲ ਪਾਠ ਆਇਆ ਹੈ। ਬਹੁਤ ਥਾਂ ਤੇ ਟਿੱਪੀ ਲੱਗੀ ਹੋਈ ਹੈ, ਕਈ ਥਾਵਾਂ 'ਤੇ ਟਿੱਪੀ ਨਹੀਂ ਲੱਗੀ ਹੋਈ। ਜਿਵੇਂ ਜਿਵੇਂ ਗੁਰਮੁਖਾਂ ਨੇ ਬੜੇ ਪਿਆਰ ਨਾਲ ਉਚਾਰਨ ਕੀਤਾ ਹੈ, ਇਹ ਗੱਲ ਹੋਰ ਵੀ ਸਿੱਧ ਕਰਦਾ ਹੈ ਕਿ ਆਮ ਤੌਰ 'ਤੇ ਸਾਨੂੰ ਅੱਜ ਕਈ ਆਪਣੇ ਕੋਲੋਂ ਬਿੰਦੀਆਂ ਲਾ ਕੇ ਕਿ ਨਹੀਂ ਜਿਹਦੇ ਅਰਥ ਨਹੀਂ ਸਿੱਧ ਹੁੰਦੇ। ਗੁਰਬਾਣੀ ਵਿੱਚ ਬਹੁਤ ਅੱਖਰ ਐਸੇ ਨੇ ਜਿਹੜੇ ਬਿਲਕੁਲ ਇੱਕੋ ਜਿਹੇ ਅੱਖਰ ਉਚਾਰਨ 'ਤੇ ਲਿਖੇ ਹੋਏ ਨੇ, ਲੇਕਿਨ ਉਹਨਾਂ ਦੇ ਅੱਖਰ ਅਰਥ ਜਿਹੜੇ ਨੇ ਵੱਖਰੇ ਹੋ ਜਾਂਦੇ ਨੇ। ਇੱਥੇ ਬੇਸ਼ੱਕ ਗੋਬਿੰਦ ਅਤੇ ਗੋਬਿੰਦ ਹੈ, ਲੇਕਿਨ ਲਗਭਗ ਅੱਖਰ ਅਰਥ ਉਹੋ ਹੀ ਹੈ। ਇਸ ਕਰਕੇ ਅਰਥਾਂ ਦੇ ਝੰਬੇਲੇ 'ਚ ਪੈਣ ਤੋਂ ਪਹਿਲਾਂ ਸਾਨੂੰ ਪਾਠ ਦੀ ਸੁਧਾਈ ਦੀ ਜ਼ਰੂਰਤ ਹੈ। ਪਾਠ ਸ਼ੁੱਧ ਉਚਾਰਨ ਹੋਣਾ ਚਾਹੀਦਾ, ਉਹਦੇ ਤੋਂ ਬਾਅਦ ਅਰਥ ਜਿਹੜੇ ਨੇ। ਹੁਣ ਜਿਸ ਤਰ੍ਹਾਂ ਮਹਾਂਪੁਰਸ਼ ਬੈਠੇ ਹੋਏ ਨੇ, ਵੱਡੇ ਮਹਾਂਪੁਰਸ਼ਾਂ ਦੀ ਕਥਾ ਸੁਣਦੇ ਹਾਂ, ਅਤੇ ਇੱਕ ਇੱਕ ਪੰਕਤੀ ਦੇ ਸੱਤ ਸੱਤ ਅਰਥ, ਗਿਆਰਾਂ ਗਿਆਰਾਂ ਅਰਥ ਵੀ ਕੀਤੇ ਹੋਏ ਨੇ। ਉਹ ਜਿਵੇਂ ਜਿਵੇਂ ਸੋਚ ਹੋਏਗੀ, ਜਿਵੇਂ ਜਿਵੇਂ ਬੋਧ ਆਏਗਾ, ਉਹ ਅੱਖਰਾਂ ਦਾ ਅਰਥ ਜੋ ਹੈ ਉਹ ਸਮਝ ਪੈ ਜਾਏਗੀ। ਲੇਕਿਨ ਪਹਿਲੇ ਮੁੱਖ ਰੂਪ ਵਿੱਚ ਹੈ ਕਿ ਜੋ ਪਾਠ ਦਾ ਉਚਾਰਨ ਹੈ ਉਹ ਸਹੀ ਰੂਪ ਵਿੱਚ ਕੀਤਾ ਜਾਵੇ ਜੋ ਲਿਖਿਆ ਹੋਇਆ ਹੈ।
0: ਕਿਉ ਹਰ ਪ੍ਰਭ ਵੇਖਾ ਮੇਰਾ ਮਨ ਤਨ ਚਾਉ ਜੀਉ, ਹਰ ਮਿਲ ਹੋ ਸੰਤ ਜੀਉ, ਮਨ ਲੱਗਾ ਭਾਉ ਜੀਉ, ਗੁਰ ਸਬਦੀ ਪਾਈਐ ਹਰ ਪ੍ਰੀਤਮ ਰਾਉ ਜੀਉ, ਵਡਭਾਗੀ ਜਪ ਨਾਉ ਜੀਉ, ਮੇਰਾ ਮਨ ਤਨ ਵਡੜੀ ਗੋਵਿੰਦ।

0: ਬਾਦ ਕਿਨ ਬਿਦ ਕੁਸਲ ਹੋਤ ਮੇਰੇ ਭਾਈ ਕਿਉਂ ਪਾਈਐ ਹਰ ਰਾਮ ਸਹਾਈ ਰਹਾਉ ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਛਾਇਆ
1: ਜਿਹੜਾ ਪਾਠ ਆਇਆ ਕੁਸਲ ਨਾ ਗ੍ਰਹਿ ਇਹ ਗ੍ਰਹਿ ਪਾਠ ਗ੍ਰਹਿ ਨੀ ਕਰਨਾ ਗ੍ਰਹਿ ਰਾਰੇ ਨੂੰ ਹੁਸ਼ਿਆਰੀ ਨਾ
0: ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਘੋੜੇ ਦੇਖ ਵਿਗਾਸਾ ਲਸਕਰ ਜੋੜੇ ਨੇਬ ਖਵਾਸਾ ਗਲ ਜੇਵੜੀ ਹੋਮੇ ਕੇ ਫਾਸਾ ਰਾਜ ਕਮਾਵੈ ਦਹਿ ਦਿਸ ਸਾਰੀ ਮਾੜੇ ਰੰਗ ਭੋਗ ਬਹੁ ਨਾਰੀ ਜੋ ਨਰਪਤ ਸੁਪਨੇ ਪੇਖਾਰੀ ਏਕ ਕੁਸਲ ਮੋਹ ਕਾਉ ਸਤਿਗੁਰੂ ਦੇ ਬਤਾਇਆ ਏਕ ਕੁਸਲ ਮੋਹ ਕਾਉ ਸਤਿਗੁਰੂ ਬਤਾਇਆ ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਭਾਇਆ ਜਨ ਨਾਨਕ ਹੋਮੈ ਮਾਰ ਸਮਾਇਆ ਇਨ ਬਿਦ ਕੁਸਲ ਹੋਤ ਮੇਰੇ ਭਾਈ ਇਉਂ ਪਾਈਐ ਹਰ ਰਾਮ ਸਹਾਈ ਰਹਾਉ ਦੂਜਾ
1: ਇੱਕ ਵਾਰ ਵਿਦਿਆਰਥੀਆਂ ਵੱਲੋਂ ਇਹ ਇੱਕ ਸੰਦੇਸ਼ ਆਇਆ ਸੀ ਰਹਾਉ ਦੂਜਾ ਦਾ ਮਤਲਬ ਕੀ ਹੁੰਦਾ ਹੁਣ ਇਸ ਸ਼ਬਦ ਵਿੱਚ ਧਿਆਨ ਦੇ ਨਾਲ ਦੇਖੋ ਪਹਿਲੀ ਪੰਕਤੀ ਰਹਾਉ ਦੀ ਆਉਂਦੀ ਹੈ ਇਨ ਬਿਦ ਕੁਸਲ ਹੋਤ ਮੇਰੇ ਭਾਈ ਕਿਉਂ ਪਾਈਐ ਹਰ ਰਾਮ ਸਹਾਈ ਰਹਾਉ ਇਹ ਇੱਕ ਸਵਾਲ ਹੈ ਕਿਨ ਬਿਦ ਕੁਸਲ ਹੋਤ ਮੇਰੇ ਭਾਈ ਕਿਉਂ ਪਾਈਐ ਹਰ ਰਾਮ ਸਹਾਈ ਰਹਾਉ ਦੂਜਾ ਅਖੀਰ ਤੇ ਆਓ ਉਹਦਾ ਜਵਾਬ ਆਇਆ ਇਨ ਬਿਦ ਕੁਸਲ ਹੋਤ ਮੇਰੇ ਭਾਈ ਇਉਂ ਪਾਈਐ ਹਰ ਰਾਮ ਸਹਾਈ ਇਹ ਸ਼ਬਦ ਚਾਰ ਪਦਿਆਂ ਵਾਲਾ ਸੀ ਅਤੇ ਦੂਸਰਾ ਰਹਾਉ ਉਚਾਰਨ ਕਰਕੇ ਜਿਹੜਾ ਪਹਿਲਾ ਪ੍ਰਸ਼ਨ ਸੀ ਉਹਦਾ ਉੱਤਰ ਦਿੱਤਾ ਗਿਆ ਹੈ ਪਹਿਲੀ ਪੰਕਤੀ ਸਵਾਲ ਸੀ ਦੂਜੇ ਰਹਾਉ ਦੇ ਵਿੱਚ ਉਹਦਾ ਜਵਾਬ ਦਿੱਤਾ ਗਿਆ ਹੈ ਰਹਾਉ ਦੂਜਾ ਦਾ ਅਰਥ ਸਪਸ਼ਟ ਹੋ ਗਿਆ ਹਾਂਜੀ
0: ਗਾਉੜੀ ਗੁਆਰੇਰੀ ਮਹੱਲਾ ਪੰਜਵਾ ਕਿਉਂ ਭਰਮਈਐ ਭਰਮ ਕਿਸਕਾ ਹੋਈ ਜਾਂ ਜਲ ਥਲ ਮਹੀਅਲ ਰਵਿਆ ਸੋਈ ਗੁਰਮੁਖ ਉਭਰੇ ਮਨਮੁਖ ਪਤਖ ਹੋਈ

0: ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਸਾਰੇ ਵਿਸ਼ਰਾਮ ਬੜੇ ਸੋਹਣੇ ਤਰੀਕੇ ਨਾਲ ਉਚਾਰਨ ਕੀਤੇ ਨੇ, ਗੁਰ ਕਾ ਬਚਨ, ਇੱਥੇ ਸਾਰੇ ਵਿਸ਼ਰਾਮ ਆਉਣਗੇ। ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੀ, ਮਹਾਰਾਜ ਜੀ ਦੇ ਉਪਦੇਸ਼ ਦੀ, ਮਹਿਮਾ ਦੀ ਇੱਥੇ ਗੱਲ ਹੋ ਰਹੀ ਹੈ ਮਹਾਤਮ ਦੀ। ਸੋ ਇਸ ਕਰਕੇ ਸਾਰੇ ਇਹ ਵਿਸ਼ਰਾਮ ਆਪ ਜੀ ਨੇ ਬੜੇ ਪ੍ਰੇਮ ਦੇ ਨਾਲ, ਧਿਆਨ ਅਤੇ ਖਿਆਲ ਦੇ ਨਾਲ ਲਾਉਣੇ ਨੇ। ਹਾਂਜੀ।
1: ਗੌੜੀ ਗਵਾਰੇਰੀ ਮਹੱਲਾ ਪੰਜਵਾ, ਜਿਨ ਕੀਤਾ ਮਾਟੀ ਤੇ ਰਤਨ, ਗਰਭ ਮਹਿ ਰਾਖਿਆ ਜਿਨ ਕਰ ਜਤਨ, ਜਿਨ ਦੀਨੀ ਸੋਭਾ ਵਡਿਆਈ, ਤਿਸ ਪ੍ਰਭ ਕਉ ਆਠ ਪਹਿਰ ਧਿਆਈ, ਰਮਈਆ ਰੇਨ ਸਾਧ ਜਨ ਪਾਵੋ, ਗੁਰ ਮਿਲ ਆਪਣਾ ਖਸਮ ਧਿਆਵੋ ਰਹਾਓ, ਜਿਨ ਕੀਤਾ ਮੂੜ ਤੇ ਬਕਤਾ, ਜਿਨ ਕੀਤਾ ਬੇਸੁਰਤ ਤੇ ਸੁਰਤਾ, ਜਿਸ ਪ੍ਰਸਾਦ ਨਵੈ ਨਿਦ ਪਾਈ, ਸੋ ਪ੍ਰਭ ਮਨ ਤੇ ਬਿਸਰਤ ਨਾਹੀ, ਜਿਨ ਦੀਆ ਨਿਥਾਵੇ ਕਉ ਥਾਨ, ਜਿਨ ਦੀਆ ਨਿਮਾਨੇ ਕਉ ਮਾਨ, ਜਿਨ ਕੀਨੀ ਸਭ ਪੂਰਨ ਆਸਾ, ਸਿਮਰੋ ਦਿਨ ਰਹਿਣ ਸਾਸ ਗਿਰਾਸਾ, ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਗੁਰਪ੍ਰਸਾਦ ਅੰਮ੍ਰਿਤ ਬਿਖ ਖਾਟੀ, ਕਹੋ ਨਾਨਕ ਇਸ ਤੇ ਕਿਛ ਨਾਹੀ।

0: ਤਹ ਨਾਨਕ ਨਸੈ।
1: ਜਿਸ ਤਰ੍ਹਾਂ ਜੱਜੇ ਨੂੰ ਸਿਹਾਰੀ ਲਾ ਕੇ ਕਹੇ ਜੇ ਹਾਹੇ ਨੂੰ ਸਿਹਾਰੀ ਹੋਵੇ ਫਿਰ ਜਹ ਤਹ ਫਿਰ ਇਉਂ ਪਾਠ ਕਰਨਾ, ਜੇ ਤੱਤੇ ਨੂੰ ਸਿਹਾਰੀ ਜਾਂ ਜੱਜੇ ਨੂੰ ਸਿਹਾਰੀ ਪਿੱਛੇ ਹਾਹਾ ਮੁਕਤਾ ਆਵੇ ਫਿਰ ਜੇ ਤੇ ਇਉਂ ਪਾਠ ਕਰਨਾ।

0: ਹਸ ਪਵਨ ਹਸਤ ਅਸਵਾਰੀ ਚੂਆ ਚੰਦਨ ਸੇਜ ਸੁੰਦਰ ਨਾਰੀ ਨਟ ਨਾਟਕ ਆਖਾਰੇ ਗਾਇਆ ਤਾ ਮਹਿ ਮਨ ਸੰਤੋਖ ਨਾ ਪਾਇਆ ਤਖਤ ਸਭਾ ਮੰਡਨ ਦੋਲੀਚੇ ਸਗਲ ਮੇਵੇ ਸੁੰਦਰ ਬਾਗੀਚੇ ਆ ਖੇੜ ਬਿਰਤ ਰਾਜਨ ਕੀ ਲੀਲਾ ਮਨ ਨਾ ਸੁਹੇਲਾ ਪ੍ਰਪੰਚ ਹੀਲਾ
1: ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਕਿ ਸਭਾ ਤੇ ਸਭਾ ਇਸ ਤਰੀਕੇ ਪਾਠ ਆਉਣਗੇ ਲਿਖਿਆ ਭਾਵੇਂ ਸੱਸਾ ਭੱਬੇ ਨੂੰ ਕੰਨਾ ਸਭਾ ਹੀ ਹੋਵੇਗਾ ਪਰ ਕਈ ਥਾਵਾਂ ਤੇ ਉਹਦਾ ਉਚਾਰਨ ਸਭਾ ਕਰਨਾ ਜਿੱਥੇ ਸਾਰਿਆਂ ਦੀ ਸਮੂਹ ਦੀ ਗੱਲ ਆਵੇਗੀ ਜਿੱਥੇ ਫਿਰ ਸਭਾ ਦੀ ਕਿਸੇ ਦਰਬਾਰ ਦੀ ਕਚਹਿਰੀ ਦੀ ਗੱਲ ਆਵੇਗੀ ਉੱਥੇ ਫਿਰ ਸਭਾ ਪਾਠ ਹੋਣਾ ਹੈ ਇੱਥੇ ਹੁਣ ਜਿਸ ਤਰ੍ਹਾਂ ਪਾਠ ਕੀਤਾ ਹੈ ਤਾਂ ਸਭਾ ਪੋਲਾ ਹੀ ਪਾਠ ਕਰ ਲੈਣਾ ਹੈ ਹਾਂਜੀ ਕਰ

0: 84 ਹੀ ਸੱਸੇ ਨੂੰ ਬਿਹਾਰੀ ਪਹਿਲਾਂ ਪੂਰੀ ਬੋਲਣੀ 84 ਹੀ
1: ਲੱਖ 84 ਭ੍ਰਮਤਾ ਫੇਰ ਏਕੈ ਜਾਲ ਫਹਾਏ ਪੰਖੀ ਏਕੈ ਜਾਲ ਫਹਾਏ ਪੰਖੀ ਰਸ ਰਸ ਭੋਗ ਕਰਹਿ ਬਹੁ ਰੰਗੀ ਰਸ ਰਸ ਭੋਗ ਕਰਹਿ ਬਹੁ ਰੰਗੀ ਕਹੋ ਨਾਨਕ ਜਿਸ ਭਏ ਕਿਰਪਾਲ।

ਤੈ ਚਾਖੇ ਨਿਮਖ ਨ ਤਿਸਨਾ ਨਿਮਖ ਨ ਤਿਸਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖ ਹੈ ਸਾਧ ਚਾਖਤ ਹੋਏ ਚਾਖਤ ਹੋਏ ਰਹਾ ਹੈ ਬਿਸਮਾਦ ਅੰਮ੍ਰਿਤ ਰਸਨਾ ਪਿਓ ਪਿਆਰੀ ਇਹ ਰਸ ਰਾਤੀ

0: ਆਨ ਨਾ ਸੁਣੀਐ ਕਤਹੂੰ ਜਾਈਐ ਸਾਧ ਸੰਗਤ ਆਨ ਨਾ ਸੁਣੀਐ ਕਤਹੂੰ ਜਾਈਐ ਸਾਧ ਸੰਗਤ ਵਡਭਾਗੀ ਪਾਈਐ ਆਠ ਪਹਿਰ ਜਿਹਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਧ ਪਾਰ ਬ੍ਰਹਮ ਠਾਕੁਰ ਆਗਾਧ ਈਹਾ ਊਹਾ ਸਦਾ ਸੁਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਬਨਸਪਤ ਮੌਲੀ ਫਲ ਫੁੱਲ ਪੇਡੇ ਇਹ ਰਸ ਰਾਤੀ ਬਹੁਰ ਨਾ ਛੋਡੇ ਆਨ ਨਾ ਰਸ ਕਾਸ ਲਵੈ ਨਾ ਲਾਈ ਕਾਹੋ ਨਾਨਕ ਗੁਰ ਭਏ ਹੈ ਸਹਾਈ ਗਾਉੜੀ ਗੁਆਰੇਰੀ ਮਹੱਲਾ ਪੰਜਵਾ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮਧੇ ਬਸਤ ਅਪਾਰ ਇਸ ਹੀ ਮਧੇ ਬਸਤ ਅਪਾਰ ਇਸ ਹੀ ਭੀਤਰ ਸੁਨੀਅਤ ਸਾਹੁ ਕਵਨ ਬਾਪਾਰੀ ਜਾ ਕਾ ਊਹਾ ਵਿਸਾਹੁ ਨਾਮ ਰਤਨ ਕੋ ਕੋ ਵਿਵਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ
1: ਇਹ ਜਿਹੜਾ ਵਿਸਰਾਮ ਆਇਆ ਨਾਮ ਰਤਨ ਕੋ ਕੋ ਵਿਵਹਾਰੀ ਇਹ ਕੋ ਤੇ ਵਿਸਰਾਮ ਠੀਕ ਲੱਗੇਗਾ ਨਾਮ ਰਤਨ ਦਾ ਕੋ ਕੋਈ ਵਿਰਲਾ ਵਿਵਹਾਰੀ ਵਪਾਰੀ ਹੁੰਦਾ
0: ਨਾਮ ਰਤਨ ਕੋ ਵਿਵਹਾਰੀ ਨਾਮ ਰਤਨ ਕੋ ਵਿਵਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀਜੈ ਕਵਨ ਸੋ ਜੁਗਤ ਜਿਤ ਕਰ ਭੀਜੈ ਪਾਏ ਲਗਾਉ ਤਜ ਮੇਰਾ ਤੇਰਾ ਕਵਨ ਸੋ ਜਨ ਜੋ ਸੌਦਾ ਜੋਰੈ ਮਹਿਲ ਸਾਹ ਕਾ ਮਹਿਲ ਸਾਹ ਕਾ ਕਿਨ ਬਿਧ ਪਾਵੈ ਕਵਨ ਸੋ ਬਿਧ ਜਿਤ ਭੀਤਰ ਬੁਲਾਵੈ ਤੂੰ ਵੱਡ ਸਾਹ ਜਾ ਕੇ ਕੋਟ ਬਣਜਾਰੇ ਕਵਨ ਸੋ ਦਾਤਾ ਲੇ ਸੰਚਾਰੇ ਖੋਜਤ ਖੋਜਤ ਨਿਜ ਘਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਬ ਮੇਲੇ ਸਾਹ ਕਾਹੋ ਨਾਨਕ ਗੁਰ ਕੈ ਵੇ ਸਾਹ ਗਾਉੜੀ ਮਹੱਲਾ ਪੰਜਵਾ ਗੁਆਰੇਰੀ ਰੈਨ ਦਿਨਸ ਰਹਿ ਇੱਕ ਰੰਗਾ ਪ੍ਰਭ ਕਉ ਜਾਣੈ ਸਦ ਹੀ ਸੰਗਾ ਠਾਕੁਰ ਨਾਮ ਕੀਓ ਉਨ ਵਰਤਨ ਤ੍ਰਿਪਤ ਅਗਾਵਨ ਹਰ ਕੈ ਦਰਸਨ ਹਰ ਸੰਗ ਰਾਤੇ ਮਨ ਤਨ ਹਰੇ

ਵਿਕਾਰੀ ਹਰਖ ਸੋਗ ਦੁਹੁ ਤੇ ਮੁਕਤੇ ਸਦਾ ਅਲਿਪਤ ਜੋਗ ਅਰ ਜੁਗਤੇ ਦਿਸਹ ਸਭ ਮਹਿ ਸਭ ਤੇ ਰਹਤੇ ਪਾਰ ਭਮਕਾ ਓਏ ਧਿਆਨ ਧਰਤੇ ਸੰਤਨ ਕੀ ਮਹਿਮਾ ਕਵਨ ਵਖਾਨਾਓ ਅਗਾਧ ਬੋਧ ਕਿਛ ਮਿਤ ਨਹੀਂ ਜਾਨਾਓ ਪਾਰ ਬ੍ਰਹਮ ਮੋਹ ਕਿਰਪਾ ਕੀਜੈ ਧੂਰ ਸੰਤਨ ਕੀ

0: ਵਿਚਾਰ ਸ਼ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠਾ ਸਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹਿ
1: ਪਾਠ ਇਹ ਤਿੰਨ ਤਰੀਕੇ ਦੇ ਨਾਲ ਹੁੰਦੇ ਨੇ ਗੱਗੇ ਨੂੰ ਸਿਹਾਰੀ ਪੈਰ ਵਿੱਚ ਰਾਰਾ ਤੇ ਹਾਹਾ ਦੂਸਰਾ ਲਿਖਿਆ ਆਏਗਾ ਗੱਗੇ ਨੂੰ ਸਿਹਾਰੀ ਪੈਰ ਵਿੱਚ ਰਾਰਾ ਤੇ ਹਾਹੀ ਨੂੰ ਵੀ ਸਿਹਾਰੀ ਤੀਸਰਾ ਆਏਗਾ ਗੱਗੇ ਦੇ ਪੈਰ ਵਿੱਚ ਰਾਰਾ ਤੇ ਹਾਹੀ ਨੂੰ ਸਿਹਾਰੀ ਗ੍ਰਹਿ ਸੋ ਤਿੰਨੇ ਹੀ ਵੱਖਰੇ ਵੱਖਰੇ ਤਰੀਕੇ ਨਾਲ ਪਾਠ ਕਰਦੇ ਨੇ ਜਦੋਂ ਇਸ ਤਰੀਕੇ ਦੇ ਨਾਲ ਆਪ ਜੀ ਨੂੰ ਦਰਸ਼ਨ ਹੋਣ ਤਾਂ ਗ੍ਰਹਿ ਜਦੋਂ ਗੱਗੇ ਦੇ ਪੈਰ ਵਿੱਚ ਰਾਰਾ ਤੇ ਹਾਹੀ ਨੂੰ ਸਿਹਾਰੀ ਫਿਰ ਗ੍ਰਹਿ ਜੇ ਗੱਗੇ ਨੂੰ ਵੀ ਸਿਹਾਰੀ ਪੈਰ ਵਿੱਚ ਰਾਰਾ ਤੇ ਹਾਹੀ ਨੂੰ ਵੀ ਸਿਹਾਰੀ ਫਿਰ ਗ੍ਰਹਿ ਪਾਠ ਕਰਨਾ ਹੈ ਸੋ ਇਸ ਤਰੀਕੇ ਦੇ ਨਾਲ ਵੱਖਰੇ ਵੱਖਰੇ ਉਚਾਰਨ ਨੇ ਜਿਵੇਂ ਜਿਵੇਂ ਲਿਖਿਆ ਹੈ ਉਸੇ ਤਰ੍ਹਾਂ ਹੀ ਪਾਠ ਹੋਣਾ ਹੈ ਹਾਂਜੀ
0: ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹਿ ਰਹਾਉ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੁਸਨਹਾਰ

ਵਸ ਖਾਨ ਸੁਲਤਾਨ ਜਾ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਬਾਹੇ ਰਹਾਓ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਧਨੀ ਜਾ ਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾ ਢਹੈ ਜਿਸ ਸਿਮਰਤ ਜਮ ਕਿਛੂ ਨਾ ਕਹੈ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਹ ਕਉ ਨਾਮ ਨਿਵਾਸ ਗਾਉੜੀ ਗੁਆਰੇਰੀ ਮਹੱਲਾ ਪੰਜਵਾ ਸਤਿਗੁਰ ਦਰਸ਼ਨ ਅਗਨ ਨਿਵਾਰੀ ਸਤਿਗੁਰ ਭੇਟਤ ਹਉਮੈ ਮਾਰੀ ਸਤਿਗੁਰ ਸੰਗ ਨਾਹੀ ਮਨ ਡੋਲੈ ਅੰਮ੍ਰਿਤ ਬਾਣੀ ਗੁਰਮੁਖ ਬੋਲੈ ਸਭ ਜਗ ਸਾਚਾ ਜਾ ਸੱਚ ਮਹਿ ਰਾਤੇ ਸੀਤਲ ਸਾਤ ਗੁਰ ਤੇ ਪ੍ਰਭ ਜਾਤੇ ਰਹਾਉ ਸੰਤ ਪ੍ਰਸਾਦ ਜਪੈ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧਰੇਣ ਮੱਜਨ ਸਭ ਧਰਮ

ਮਨ ਰੱਖੇ ਕਰ ਕਰਮ ਪੇਖੈ ਬੋਲੈ ਸੁਣੈ ਸਭ ਆਪ ਸਦਾ ਸੰਗ ਤਾ ਕਉ ਮਨ ਜਾਪ ਸੰਤ ਪ੍ਰਸਾਦ ਸੰਤ ਪ੍ਰਸਾਦ ਭਇਓ ਪਰਗਾਸ ਪੂਰ ਰਹੇ ਏਕੈ ਗੁਣਤਾਸ ਕਹਿਤ ਪਵਿੱਤਰ ਸੁਣਤ ਪੁਨੀਤ ਗੁਣ ਗੋਬਿੰਦ ਗਾਵਹਿ ਨਿਤ ਨੀਤ ਕਾਹੋ ਨਾਨਕ ਜਾ ਕਉ ਹੋਹ ਕਿਰਪਾਲ ਤਿਸ ਜਨ ਕੀ ਸਭ ਪੂਰਨ ਘਾਲ ਗਾਉੜੀ ਗੁਆਰੇਰੀ ਮਹੱਲਾ ਪੰਜਵਾ ਬੰਧਨ ਤੋੜ ਬੋਲਾਵੈ ਰਾਮ ਮਨ ਮਹਿ ਲਾਗੈ ਸਾਚ ਧਿਆਨ ਮਿਟਹਿ ਕਲੇਸ਼ ਸੁਖੀ ਹੋਏ ਰਹੀਐ ਐਸਾ ਦਾਤਾ ਸਤਿਗੁਰ ਕਹੀਐ ਸੋ ਸੁਖ ਦਾਤਾ ਜੇ ਨਾਮ ਜਪਾਵੈ ਕਰ ਕਿਰਪਾ ਤਿਸ ਸੰਗ ਮਿਲਾਵੈ ਰਹਾਉ ਜਿਸ ਹੋਏ ਦਇਆਲ ਤਿਸ ਆਪ ਮਿਲਾਵੈ ਸਰਬ ਨਿਧਾਨ ਗੁਰੂ ਤੇ ਪਾਵੈ ਆਪ ਤਿਆਗ ਮਿਟੈ ਆਵਣ ਜਾਣਾ ਸਾਧਕੈ ਸੰਗ ਪਾਰ ਬ੍ਰਹਮ ਪਛਾਣਾ ਜਨ ਉਪਰ ਪ੍ਰਭ ਭਏ ਦਇਆਲ ਚੰਨ ਕੀ ਟੇਕ ਏਕ ਗੋਪਾਲ ਏਕਾ ਲਿਵ ਏਕੋ ਮਨ ਭਾਵ ਸਰਬ ਨਿਧਾਨ

ਮਹੱਲਾ ਪੰਜਵਾਂ ਜਿਸ ਮਨ ਵਸੈ ਤਰੈ ਜਨ ਸੋਏ ਜਾ ਕੈ ਕਰਮ ਪ੍ਰਾਪਤ ਹੋਏ ਦੁਖ ਰੋਗ ਕਛ ਪਾਉ ਨਾ।

ਸੁਖ ਨਿਧਾਨ ਹਰ ਅਲਖ ਸੁਆਮੀ ਜੀਵ ਜੰਤ ਤੇਰੀ ਸਰਨਾਈ ਨਾਨਕ ਨਾਮ ਮਿਲੈ ਵਡਿਆਈ ਗਾਉੜੀ ਗੁਆਰੇਰੀ ਮਹੱਲਾ ਪੰਜਵਾ ਜੀ ਜੁਗਤ ਜਾ ਕੈ ਹੈ ਹਾਥ ਸੋ ਸਿਮਰਹੁ ਅਨਾਥ ਕੋ ਨਾਥ ਪ੍ਰਭ ਚਿਤ ਆਏ ਸਭ ਦੁਖ ਜਾਏ ਭੈ ਸਭ ਬਿਨ ਸਹੈ ਹਰ ਕੈ ਨਾਏ ਬਿਨ ਹਰ ਭਉ ਕਾਹੇ ਕਾ ਮਨ ਹੈ ਹਰ ਬਿਸਰਤ ਕਾਹੇ ਸੁਖ ਜਨ ਹੈ ਰਹਾਉ ਜਿਨ ਧਾਰੇ ਬਹੁ ਧਰਨ ਆਕਾਸ ਜਾ ਕੀ ਜੋਤ ਜੀ ਪ੍ਰਗਾਸ ਜਾ ਕੀ ਬਖਸ ਨਾ ਮਿਟੈ ਕੋਇ ਸਿਮਰ ਸਿਮਰ ਪ੍ਰਭ ਨਿਰਭਉ ਹੋਇ ਆਠ ਪਹਿਰ ਸਿਮਰਹੁ ਪ੍ਰਭ ਨਾਮ ਅਨੇਕ ਤੀਰਥ ਮੱਜਨ ਇਸਨਾਨ ਪਾਰ ਬ੍ਰਹਮ ਕੀ ਸਰਣੀ ਪਾਹਿ ਕੋਟ ਕਲੰਕ।

ਪੰਜਵਾਂ ਗੁਰ ਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਕੀ ਸੁਮਤ ਪ੍ਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਏ ਘਰ ਬਾਹਰ ਸੁਖ ਸਹਿਜ ਸਬਾਏ ਰਹਾਉ ਸੋਈ ਪਛਾਤਾ ਜਨਹਿ ਉਹ ਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਹਾਂ ਪਕੜ ਲੀਨੋ ਕਰ ਆਪਣਾ ਹਰ ਹਰ

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਜ ਛੋੜਨ ਤਿਸ ਸਿਉ ਮਨ ਰਚਨਾ ਕਹੋ ਗੁਸਾਈ ਮਿਲੀਐ ਕੇਹ ਜੋ ਬਿਬਰਜਤ ਤਿਸ ਸਿਉ ਨੇਹ ਰਹਾਉ ਝੂਠ ਝੂਠ ਬਾਤ ਸਾ ਸੱਚ ਕਰ ਜਾਤੀ ਸਤ ਹੋਵਨ ਮਨ ਲੱਗੈ ਨਾ ਰਾਤੀ ਬਾਵੈ ਮਾਰਗ ਟੇਢਾ ਚਲਣਾ ਸੀਧਾ ਛੋੜ ਅਪੁੱਠਾ ਬੁਨਣਾ ਦੋਹਾਂ ਸਿਰਿਆ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗੌੜੀ ਗੁਆਰੇਰੀ ਮਹੱਲਾ ਪੰਜਵਾ ਕਲ ਯੁਗ ਮਹਿ ਮਿਲ ਆਏ ਸੰਜੋਗ ਜਿਚਰ ਆਗਿਆ ਤਿਚਰ ਭੋਗ ਹੈ ਭੋਗ ਜਲੈ ਨਾ ਪਾਈਐ ਰਾਮ ਸਨੇਹੀ ਜਲੈ ਨਾ ਪਾਈਐ ਰਾਮ ਸਨੇਹੀ ਕਿਰਤ ਸੰਜੋਗ ਸਤੀ ਉਠ ਹੋਈ ਕਿਰਤ ਸੰਜੋਗ ਸਤੀ ਉਠ ਹੋਈ ਰਹਾਉ ਦੇਖਾ ਦੇਖੀ ਮਨ ਹੱਠ ਜਲ ਜਾਈਐ ਪ੍ਰਿਆ ਸੰਗ ਨਾ ਪਾਵੈ ਪ੍ਰਿਆ ਸੰਗ ਨਾ ਪਾਵੈ ਬਹੁ ਜੋਨ ਭਵਾਈਐ ਸੀਲ ਸੰਜਮ ਪ੍ਰਿਆ ਆਗਿਆ ਮਾਨੈ ਤਿਸ ਨਾਰੀ ਕਉ ਦੁਖ ਨਾ ਜਮਾਨੈ ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ ਧੰਨ ਸਤੀ ਦਰਗਹਿ ਪਰਵਾਨਿਆ।
1: ਇੱਥੇ ਜਿਵੇਂ ਪਾਠ ਹੁਣ ਸਤੀ ਆਇਆ ਸਤਸਾ ਤੱਤੇ ਨੂੰ ਬਿਹਾਰੀ, ਕਈ ਥਾਵਾਂ ਤੇ ਇਹਦਾ ਉਚਾਰਨ ਸਤੀ ਵੀ ਹੋਵੇਗਾ, ਜਿੱਥੇ ਆਵੇਗਾ ਫਿਰ ਤੁਹਾਨੂੰ ਪਤਾ ਲੱਗ ਜਾਣਾ। ਸੋ ਇਹ ਵੀ ਧਿਆਨ ਨਾਲ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਕਾਫੀ ਸਾਰੇ ਪਾਠ ਦੱਸੇ ਗਏ ਨੇ ਵੀ ਲਿਖੇ ਭਾਵੇਂ ਇੱਕੋ ਜਿਹੇ ਅੱਖਰਾਂ ਦੇ ਨਾਲ ਹੋਣਗੇ, ਉਚਾਰਨ ਉਹਨਾਂ ਦਾ ਦੋ ਤਰੀਕੇ ਦੇ ਨਾਲ ਵੱਖਰਾ ਹੋਵੇਗਾ। ਉਸੇ ਤਰ੍ਹਾਂ ਸਤੀ ਤੇ ਸਤੀ ਇਹ ਵੀ ਪਾਠ ਹੋਣਗੇ ਜਿੱਥੇ ਜਿੱਥੇ ਆਉਣਗੇ, ਆਪ ਜੀ ਨੇ ਖਿਆਲ ਰੱਖਣਾ। ਹਾਂਜੀ।
0: ਗੌੜੀ ਗੁਆਰੇਰੀ ਮਹੱਲਾ ਪੰਜਵਾ ਹਮ ਧਨਵੰਤ ਭਾਗਠ ਸਚ ਨਾਏ ਹਰ ਗੁਣ ਗਾਵ ਹੈ।

ਤਿਸ ਉੱਪਰ ਮਨ ਕਰ ਤੂੰ ਵਾਸਾ, ਆਦਿ ਜੁਗਾਦ ਜਾ ਕਾ ਪਰਭਾਸਾ, ਜਾ ਕੇ ਪ੍ਰੀਤ ਸਦਾ ਸੁਖ ਹੋਏ। ਨਾਨਕ ਗਾਵੈ ਗੁਰ ਮਿਲ ਸੋਏ, ਗੌੜੀ ਮਹੱਲਾ ਪੰਜਵਾ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ, ਏਕਾ ਟੇਕ ਮੇਰੇ ਮਨ ਚੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ ਰਹਾਉ, ਮੀਤ ਹਮਾਰਾ ਵੇ ਪ੍ਰਵਾਹਾ, ਗੁਰ ਕਿਰਪਾ ਤੇ ਮੋਹੇ ਅਸਨਾਹਾ, ਮੀਤ ਹਮਾਰਾ ਅੰਤਰ ਜਾਮੀ, ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ, ਹਮ ਦਾਸੇ ਤੁਮ ਠਾਕੁਰ ਮੇਰੇ, ਮਾਨ ਮਹੱਤ ਨਾਨਕ ਪ੍ਰਭ ਤੇਰੇ। ਗੌੜੀ ਮਹੱਲਾ ਪੰਜਵਾ।

ਗਾਉੜੀ ਮਹੱਲਾ ਪੰਜਵਾਂ ਦੁਲੱਭ ਦੇਹ ਪਾਈ ਵਡਭਾਗੀ ਨਾਮ ਨਾ ਜਪ ਹੈ ਤੇ ਆਤਮ ਘਾਤੀ ਮਰ ਨਾ ਜਾਹੀ ਜਿਨਾ ਬਿਸਰਤ ਰਾਮ ਨਾਮ ਬਿਹੂਨ ਜੀਵਨ ਕੌਨ ਕਾਮ ਰਹਾਉ ਖਾਤ ਪੀਤ ਖੇਲਤ ਹਸਤ ਬਿਸਥਾਰ ਕਵਨ ਅਰਥ ਮ੍ਰਿਤਕ ਸੀਗਾਰ ਜੋ ਨਾ ਸੁਣ ਹੈ ਜਸ ਪਰਮਾਨੰਦਾ ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ ਕਾਹੋ ਨਾਨਕ ਗੁਰਮੰਤਰ ਦੜਾਇਆ ਕੇਵਲ ਨਾਮ ਰਿਦ ਮਾਹੇ ਸਮਾਇਆ ਗਾਉੜੀ ਮਹੱਲਾ ਪੰਜਵਾਂ ਕਾ ਕੀ ਮਾਈ ਕਾ ਕੋ ਬਾਪ ਨਾਮ ਧਾਰੀਕ ਝੂਠੇ ਸਭ ਸਾਕ ਕਾਹੇ ਕਾਉ ਮੂਰਖ ਭਖਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰਹਾਉ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾ ਕੌਣ ਰੋਤ ਮੇਰਾ ਮੇਰਾ ਕਰ ਬਿਲ ਲਾਹੀ ਮਰਨਹਾਰ ਇਹੋ ਜੀਅਰਾ ਨਾਹੀ ਕਾਹੋ

0: ਲਾਈ ਰਹਾਉ ਊਮੀਆਂ ਊਮ ਉਪਰ ਨਿਤ ਲੁਜੈ ਛੋੜ ਚੱਲੈ ਤ੍ਰਿਸਨਾ ਨਹੀਂ ਬੁਝੈ ਕਹੋ ਨਾਨਕ ਇਹੋ ਤਤ ਬੀਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਗੌੜੀ ਮਹੱਲਾ ਪੰਜਵਾ ਪੂਰਾ ਮਾਰਗ ਪੂਰਾ ਇਸਨਾਨ ਸਭ ਕਿਛ ਪੂਰਾ ਹਿਰਦੈ ਨਾਮ ਪੂਰੀ ਰਹੀ ਜਾ ਪੂਰੈ ਰਾਖੀ ਪਾਰ ਭਮ ਕੀ ਸਰਨ ਜਨ ਤਾਕੀ ਰਹਾਉ
1: ਇਹ ਪਾਠ ਤਾਕੀ ਅੱਠਾ ਹੀ ਚਾਰਨ ਕਰਨਾ ਧਿਆਨ ਰੱਖਣਾ ਤਾਕੀ ਨੀ ਕਹਿਣਾ ਤਾਕੀ
0: ਰਹਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਯੋਗ ਹਰ ਕੈ ਮਾਰਗ ਪਤਤ ਪੁਨੀਤ ਪੂਰੀ ਸੋਭਾ ਪੂਰਾ ਲੋਕੀਕ ਕਰਨਹਾਰ ਸਦ ਵਸੈ ਹਧੂਰਾ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾ ਸੰਤ ਕੀ ਧੂਰ ਮਿਟੇ ਅੱਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਸਨਾਨ ਸੰਤ ਕਿਰਪਾ ਤੇ ਜਪਿਐ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅਹੰਕਾਰ ਸੰਤ ਕੈ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੈ ਸਭ ਏਕੰਕਾਰ ਸੰਤ ਸੁਪ੍ਰਸੰਨ ਆਏ ਵਸ ਪੰਚਾ ਅੰਮ੍ਰਿਤ ਨਾਮ ਹਿਰਦੈ ਲੈ ਸੰਚਾ ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾ ਹਾਰ ਗੁਣ ਜਪਤ ਕਮਲ ਪ੍ਰਗਾਸੈ ਹਰ ਸਿਮਰਤ ਤ੍ਰਾਸ ਸਭ ਨਾਸੈ ਸਾ ਮਤ ਪੂਰੀ ਜਿਤ ਹਰ ਗੁਣ ਗਾਵੈ ਵੱਡੈ ਭਾਗ ਸਾਧੂ ਸੰਗ ਪਾਵੈ ਰਹਾਉ ਸਾਧ ਸੰਗ ਪਾਈਐ ਨਿਧ ਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪਰਵਾਨ ਗੁਰ ਕਿਰਪਾ ਤੇ ਨਾਮ ਵਖਾਣ ਕਹੋ ਨਾਨਕ ਸੋ ਜਨ ਪਰਵਾਨ ਜਾ ਕਰਦੈ ਵਸੈ ਭਗਵਾਨ ਗੌੜੀ ਮਹੱਲਾ ਪੰਜਵਾ ਏਕ ਸਸਿਉ ਜਾ ਕਾ ਮਨ ਰਾਤਾ ਵਿਸਰੀ ਤਿਸੈ ਪਰਾਈ ਤਾਤਾ ਬਿਨ ਗੋਬਿੰਦ ਨਾ ਦਿਸੈ ਕੋਈ ਕਰਨ ਕਰਾਵਨ ਕਰਤਾ ਸੋਈ ਰਹਾਉ ਮਨਹਿ ਕਮਾਵੈ ਮੁਖ ਹਰ ਹਰ ਬੋਲੈ ਸੋ ਜਨ ਇਤ ਉਤ ਕਤਹਿ ਨਾ ਡੋਲੈ ਜਾ ਕੈ ਹਰ ਧਨ ਸੋ ਸਚ ਸਾਹ ਗੁਰ ਪੂਰੈ ਕਰ ਦੀਨੋ ਵਿਸਾਹ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੋ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾ

ਨਾਮ ਭਗਤ ਕੈ ਸੁਖ ਅਸਥਾਨ, ਨਾਮ ਰਤ ਸੋ ਭਗਤ ਪ੍ਰਵਾਨ, ਹਰ ਕਾ ਨਾਮ ਜਨ ਕਾ ਉਧਾਰੈ, ਸਾਸ ਸਾਸ ਜਨ ਨਾਮ ਸੁਮਾਰੈ, ਕਹੁ ਨਾਨਕ ਜਿਸ ਪੂਰਾ ਭਾਗ, ਨਾਮ ਸੰਗ ਤਾ ਕਾ ਮਨ ਲਾਗ, ਗਾਉੜੀ ਮਹੱਲਾ ਪੰਜਵਾ, ਸੰਤ ਪ੍ਰਸਾਦ ਹਰ ਨਾਮ ਧਿਆਇਆ, ਤਬ ਤੇ ਧਾਵਤ ਮਨ ਤ੍ਰਿਪਤਾਇਆ, ਸੁਖ ਬਿਸਰਾਮ ਪਾਇਆ, ਗੁਣ ਗਾਇ ਸ਼ਰਮ ਮਿਟਿਆ, ਮੇਰੀ ਹਤੀ ਬਲਾਇ ਰਹਾਵ, ਚਰਨ ਕਮਲ ਅਰਾਧ ਭਗਵੰਤਾ, ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ, ਸਭ ਤਜ ਅਨਾਥ ਏਕ ਸਰਨ ਆਇਓ, ਊਚ ਅਸਥਾਨ ਤਬ ਸਹਿਜੇ ਪਾਇਓ, ਦੁਖ ਦਰਦ ਭ੍ਰਮ ਭਉ ਨਸਿਆ, ਕਰਨਹਾਰ ਨਾਨਕ ਮਨ ਬਸਿਆ, ਗਾਉੜੀ ਮਹੱਲਾ ਪੰਜਵਾ, ਕਰ ਕਰ ਟਹਿਲ ਰਸਨਾ ਗੁਣ ਗਾਵਉ, ਚਰਨ ਠਾਕੁਰ ਕੈ ਮਾਰਗ ਧਾਵਉ, ਭਲੋ ਸਮੋ ਸਿਮਰਨ ਕੀ ਬਰੀਆ, ਸਿਮਰਤ ਨਾਮ ਭੈ ਪਾਰ ਉਤਰੀਆ ਰਹਾਉ, ਨੇਤਰ ਸੰਤਨ ਕਾ ਦਰਸਨ ਭੇਖ, ਪ੍ਰਭ ਅਵਿਨਾਸੀ ਮਨ ਮਹਿ ਲੇਖ, ਸੁਣ ਕੀਰਤਨ ਸਾਧ ਪਹਿ ਜਾਏ, ਜਨਮ ਮਰਨ ਕੀ ਤ੍ਰਾਸ ਮਿਟਾਏ, ਚਰਨ ਕਮਲ ਠਾਕੁਰ ਉਰ ਧਾਰ, ਦੁਲਭ ਦੇਹ ਨਾਨਕ ਨਿਸਤਾਰ, ਗਾਉੜੀ ਮਹੱਲਾ ਪੰਜਵਾ, ਜਾ ਕਉ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰੈ, ਹਰ ਬਿਸਰਤ ਸਹਸਾ ਦੁਖ ਵਿਆਪੈ, ਸਿਮਰਤ ਨਾਮ ਭਰਮ ਭਉ ਭਾਗੈ, ਸਿਮਰਤ ਨਾਮ ਭਰਮ ਭਉ ਭਾਗੈ ਰਹਾਉ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ, ਹਰ ਕੀ ਟਹਿਲ ਕਰਤ

ਪੰਜਵਾਂ ਛਾੜ ਸਿਆਣਪ ਬਾਹ ਚਤੁਰਾਈ ਗੁਰ ਪੂਰੇ ਕੀ ਟੇਕ ਟਿਕਾਈ ਦੁੱਖ ਬਿਨਸੇ ਸੁਖ ਹਰ ਗੁਣ ਗਾਏ ਗੁਰ ਪੂਰਾ ਭੇਟਿਆ ਲਿਵ ਲਾਏ ਰਹਾਉ ਹਰ ਕਾ ਨਾਮ ਦਿਓ ਗੁਰ ਮੰਤਰ ਮਿਟੇ ਵਸੂਰੇ ਉਤਰੀ ਚਿੰਤ ਅਨੰਦ ਭਏ ਗੁਰ

0: ਮਹਲਾ ਪੰਜਵਾ ਰਾਖ ਲਈਆ ਗੁਰਪੂਰੈ ਆਪ ਮਨਮੁਖ ਕਉ ਮਨਮੁਖ ਕਉ ਲਾਗੋ ਸੰਤਾਪ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵਹਿ ਦਰਬਾਰੇ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਣ ਤੇਰੀ ਹਤੈ ਬਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਇਆਲ ਭਏ ਸਗਲੇ ਜੀ ਭਾਈ ਗੁਰ ਪੂਰੈ ਜਬ ਕਿਰਪਾ ਧਾਰੀ ਭਨਤ ਨਾਨਕ ਗੁਰ ਪੂਰੈ ਜਬ ਕਿਰਪਾ ਕਰੀ ਗੁਰ ਪੂਰੈ ਜਬ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਪਰੀ ਗਾਉੜੀ ਮਹੱਲਾ ਪੰਜਵਾ ਅਨਕ ਰਸਾ ਖਾਏ ਜੈਸੇ ਢੋਰ ਮੋਹ ਕੀ ਜੇਵਰੀ ਵਾਧਿਓ ਚੋਰ ਮ੍ਰਿਤਕ ਦੇਹ ਸਾਧ ਸੰਗ ਬਿਹੂਨਾ ਆਵਤ ਜਾਤ ਜੋਨੀ ਦੁਖ ਖੀਨਾ ਰਹਾਓ ਅਨੇਕ ਬਸਤਰ ਸੁੰਦਰ ਪਹਿਰਾਇਆ ਜਿਉਂ ਡਰਨਾ ਖੇਤ ਮਾਹੇ ਡਰਾਇਆ ਸਗਲ ਸਰੀਰ ਆਵਤ ਸਭ ਕਾਮ ਨੇਹ ਫਲ ਮਾਨੁਖ ਜਪੈ ਨਹੀਂ ਨਾਮ ਸਗਲ ਸਰੀਰ ਆਵਤ ਸਭ ਕਾਮ ਨੇਹ ਫਲ ਮਾਨੁਖ ਜਪੈ ਨਹੀਂ ਨਾਮ ਕਹੋ ਨਾਨਕ ਜਾ ਕਉ ਭਏ ਦਇਆਲਾ ਸਾਧ ਸੰਗ ਮਿਲ ਭਜਹਿ ਗੋਪਾਲਾ।
1: ਇੱਥੇ ਸਮਾਪਤੀ ਕਰੀਏ ਜੀ, ਅੰਤਲੀਆਂ ਦੋ ਪੰਕਤੀਆਂ ਦਾ ਪਾਠ ਰਲ ਮਿਲ ਕੇ ਕਰ ਦਈਏ।

0: ਫਤਿਹ।
1: ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ, ਜਿੱਥੇ ਆਪ ਜੀ ਰੋਜ਼ਾਨਾ ਹੀ ਪਾਠ ਬੋਧ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਉਂਦੇ ਹੋ, ਉੱਥੇ ਅੱਜ ਅਤਿ ਸਤਿਕਾਰਯੋਗ ਦਮਦਮੀ ਟਕਸਾਲ ਦੇ ਵਿਦਿਆਰਥੀ ਜਿਨ੍ਹਾਂ ਨੇ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਬੜਾ ਲੰਬਾ ਸਮਾਂ ਸੰਗਤ ਮਾਣੀ, ਅਤਿ ਸਤਿਕਾਰਯੋਗ ਗਿਆਨੀ ਭੁਪਿੰਦਰ ਸਿੰਘ ਜੀ ਬੈਲੇਗਮ ਅਮੈਰੀਕਾ ਤੋਂ, ਜੋ ਵਿਸ਼ੇਸ਼ ਤੌਰ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਦਰਸ਼ਨ ਬਖਸ਼ਿਸ਼ ਕੀਤੇ ਨੇ। ਸੋ ਜਿੱਥੇ ਗਿਆਨੀ ਜੀ ਨੇ ਸੈਂਕੜੇ ਹੀ ਵਿਦਿਆਰਥੀ ਆਪਣੀ ਵਿਦਿਆ ਪੜ੍ਹਦੇ ਸਮੇਂ ਨਾਲ ਨਾਲ ਟਕਸਾਲ ਦੇ ਵਿੱਚ ਪੜ੍ਹਾਏ, ਉੱਥੇ ਵਿਦੇਸ਼ਾਂ ਦੇ ਵਿੱਚ ਆ ਕੇ ਵੱਡਾ ਭਾਰੀ ਪ੍ਰਚਾਰ ਕੀਤਾ, ਇੱਥੋਂ ਦੇ ਜੰਮਪਲ ਨੌਜਵਾਨਾਂ ਨੂੰ ਗੁਰਬਾਣੀ ਦੀ ਸੰਥਿਆ, ਵੇਦਾਂਤ ਦੇ ਗ੍ਰੰਥ, ਗੁਰ ਇਤਿਹਾਸ ਦੀ ਕਥਾ, ਹੋਰ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਬੜੇ ਲੰਬੇ ਸਮੇਂ ਤੋਂ ਨਿਰੰਤਰ ਸੱਚੇ ਪਾਤਸ਼ਾਹ ਜੀ ਗਿਆਨੀ ਜੀ ਤੋਂ ਸੇਵਾਵਾਂ ਲੈ ਰਹੇ ਨੇ, ਸੋ ਤਿੰਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਉਹਨਾਂ ਨੇ ਦਰਸ਼ਨ ਬਖਸ਼ੇ ਨੇ, ਫਿਰ ਵੀ ਚਲਦੇ ਸਮਾਗਮ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਹੈ, ਜਦੋਂ ਵੀ ਸਮਾਂ ਬਣੇ ਆ ਕੇ ਆਪ ਸੰਗਤਾਂ ਦੇ ਦਰਸ਼ਨ ਕਰਨ। ਇਸੇ ਹੀ ਤਰ੍ਹਾਂ ਸਾਨੂੰ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਸ਼ੁੱਧ ਸੰਥਿਆ ਦੀਆਂ ਉਚਾਰ

0: ਵੀ ਬੇਨਤੀ ਕੀਤੀ ਗਈ ਸੀ। ਕਿਰਪਾ ਕਰਕੇ ਆਪ ਜੀ ਨੇ ਯਈਏ ਅੱਖਰ ਦੇ ਉਚਾਰਨ ਵਾਸਤੇ ਜੋ ਆਪ ਜੀ ਨੂੰ ਮਦਦ ਪ੍ਰਾਪਤ ਹੋਵੇ ਸੋ ਉਹ ਪੇਪਰ ਤਿਆਰ ਕੀਤੇ ਨੇ। ਮੇਨ ਐਂਟਰੈਂਸ ਡੋਰ ਤੇ ਭਾਈ ਕਿਰਨਪ੍ਰੀਤ ਸਿੰਘ ਜੀ ਉੱਥੇ ਆਪ ਸੰਗਤਾਂ ਨੂੰ ਮੁਹੱਈਆ ਕਰਵਾਉਣਗੇ। ਸੋ ਆਪ ਜੀਆਂ ਨੇ ਭਾਈ ਕਿਰਨਪ੍ਰੀਤ ਸਿੰਘ ਜੀ ਹੁਣਾਂ ਕੋਲੋਂ ਯਈਏ ਅੱਖਰ ਦੀਆਂ ਉਚਾਰਨ ਸੇਧਾਂ ਜ਼ਰੂਰ ਪ੍ਰਾਪਤ ਕਰਕੇ ਲੈ ਕੇ ਜਾਣੀਆਂ। ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਵਾਰੀ ਸਾਧ ਸੰਗਤ ਜੀ, ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪੰਥ ਪ੍ਰਸਿੱਧ ਵਿਦਵਾਨ, ਬਹੁਤ ਹੀ ਸਤਿਕਾਰਯੋਗ ਗਿਆਨੀ ਭੁਪਿੰਦਰ ਸਿੰਘ ਜੀ। ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦਿੱਤੀ ਜਾਏਗੀ। ਮੈਂ ਬੇਨਤੀ ਕਰਾਂਗਾ ਬਾਬਾ ਅਵਤਾਰ ਸਿੰਘ ਜੀ ਹੋਰਾਂ ਨੂੰ ਕਿ ਉਹ ਸਿਰੋਪਾਓ ਦੇਣ ਦੀ ਰਸਮ ਨਿਭਾਉਣ। ਬੋਲੇ ਸੋ ਨਿਹਾਲ। ਇੱਕ ਵਾਰ ਕੈਲਗਰੀ ਦੀ ਸਮੁੱਚੀ ਸੰਗਤ ਵੱਲੋਂ, ਗੁਰਦੁਆਰਾ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ, ਸਟਾਫ ਵੱਲੋਂ ਗਿਆਨੀ ਜੀ ਹੋਰਾਂ ਨੂੰ, ਨਿੱਗੀ ਜੀ ਆਇਆਂ ਨੂੰ ਅਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤ ਨੂੰ ਇਹ ਸਮਾਂ ਬਖਸ਼ਿਸ਼ ਕੀਤਾ। ਸਤਿਗੁਰੂ ਕਿਰਪਾ ਕਰਕੇ ਇਹਨਾਂ ਪਾਸੋਂ ਸੇਵਾਵਾਂ ਲੈਂਦੇ ਰਹਿਣ। ਅਸੀਂ ਆਸ ਕਰਾਂਗੇ ਕਦੇ ਸਮਾਂ ਬਣਿਆ ਅਤੇ ਗਿਆਨੀ ਜੀ ਵਿਸ਼ੇਸ਼ ਤੌਰ 'ਤੇ ਆਪ ਸੰਗਤ ਦੇ ਦਰਸ਼ਨ ਜ਼ਰੂਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ

समगरी तुमरा सूत्र धारी तुम ते होए सो

ਸਵਾਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ।

ਸਹਿਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ, ਬੋਲੋ ਜੀ।

ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ।

ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿਦਿਆ ਦੀ ਦਾਤ ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ ਕਿਰਤ ਕਮਾਈ ਵਿੱਚ ਵਾਧੇ ਕਰਨੇ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨਾ ਬਿਰਥੀ ਜਾਸੀ, ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌ ਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ, ਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤਣਾ ਹੋਣਾ, ਤੂੰ ਨਹਿ ਛੁੱਟੈ ਨਿਕ ਨਾ ਜਾਈਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ, ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ, ਸਿਵਰੇ ਹੋ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀਵੜੇ ਸਮਾ।

ਦਾਸ ਇਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਤੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਗੈ ਅਰਦਾਸ ਹਮਾਰੀ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ

ਸ਼੍ਰੀ ਮੁੱਖ ਵਾਕ ਬਖਸ਼ਿਆ ਹੈ ਸਤਿਗੁਰੂ ਜੀ। ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਹੋਈ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ।

ਸਤਿਗੁਰੂ ਜੀ ਇਸ ਵਕਤ ਆਪ ਜੀ ਕੇ ਹਜ਼ੂਰ ਸੇਵਾਦਾਰ ਸੰਗਤਾਂ ਹਾਜ਼ਰ ਨੇ। ਆਪ ਜੀ ਕਿਰਪਾ ਕਰੋ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਪ ਜੀ ਆਰਾਮ ਫਰਮਾਓ, ਸੰਗਤ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਨ ਹਰ ਨਾਮ ਨਾਮ ਤੇ ਆਵਾ ਜਿਨ ਨਾਨਕ ਸਤ ਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਜਿੱਥੇ ਜਾਏ ਸਤ ਗੁਰੂ ਸੋ ਥਾਨ ਰਾਮ ਰਾਜੇ ਸਿਰਨਾ ਹੀ ਦਾਤਾ ਵਿਸਰਨਾ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਨਾਨਕ ਚਾਓ ਨਾਨਕ ਚਾਓ

0: largo de que você.
1: ਕਰੇ ਜਾਵੇ ਨਿਆਲ ਹੋ ਜਾਵੇ ਬਦੂਕ ਤਾਰੀ ਪਰੇ ਉਪਕਾਰੀ ਚੌਦਾਂ ਜੰਗਾਂ ਜਿੱਦਾਂ ਦੇ ਮਾਲਕ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਪਾਵੇ
0: ਬੋਲੇ ਬੋਲੇ ਸਤਿ ਸ੍ਰੀ ਅਕਾਲ
2: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗਤੇ ਦੀਵਾਨ ਰਹੇ ਬੋਲੋ ਸੋ ਨਿਹਾਲ ਸਤ ਸੰਗਤ ਇੱਕ ਬੇਨਤੀ ਹੈ ਬਹੁਤ ਜ਼ਰੂਰੀ ਜਿੰਨੇ ਵੀ ਬੱਚੇ ਜਕਾਰੇ ਬੁਲਾਉਂਦੇ ਨੇ ਸਾਰਿਆਂ ਨੂੰ ਇੱਕ ਬੇਨਤੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੱਚਖੰਡ ਵੱਲ ਜਾ ਰਿਹਾ ਹੁੰਦਾ ਤੁਸੀਂ ਪਹਿਲਾਂ ਹੀ ਆ ਕੇ ਪਿੱਠ ਕਰ ਲੈਂਦੇ ਹੋ ਤੁਹਾਨੂੰ ਹਰ ਰੋਜ਼ ਕਹੀਦਾ ਤੁਸੀਂ ਮੰਨਦੇ ਨਹੀਂ ਕਿਉਂਕਿ ਜਕਾਰੇ ਤਾਂ ਸਾਰਿਆਂ ਨੂੰ ਟਾਈਮ ਮਿਲਣਾ ਹੀ ਆ ਤੁਸੀਂ ਉਧਰ ਨੂੰ ਮੂੰਹ ਕਰਕੇ ਖੜਨਾ ਜਿੰਨਾ ਚਿਰ ਗੁਰੂ ਸਾਹਿਬ ਚਲੇ ਨਹੀਂ ਜਾਂਦੇ ਉਸ ਤੋਂ ਬਾਅਦ ਭਾਵੇਂ ਉਧਰ ਨੂੰ ਪਿੱਠ ਕਰ ਲਿਆ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ

ਆਸਾ ਆਗਾਸ ਓੜਕ ਓੜਕ ਭਾਲ ਥੱਕੇ। ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ। ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਆਇ।

ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨਹੋ ਨਾ ਵੀਸਰੈ ਹੈ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾ ਕੇ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ।

ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਿ ਸਾਹੋ ਸਾਹਾ ਪਾਤਿ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜੇਵ ਤਿਸ ਭਾਵੈ ਤਿਵੈ ਚਲਾਵੈ ਜੇ

ਆਦਿ ਅਨਾਹਤ ਜੁਗ ਜੁਗ ਏਕੋ ਵੇਸ। ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ। ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼। ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ। ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ। ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ।

0: ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੇ ਸਿਮਰਨ ਸਹਿਜ ਸਮਾਨੀ
0: ਪ੍ਰਭ ਕੇ ਸਿਮਰਨ ਨਿਚਲ ਆਸਨ
1: ਪ੍ਰਭ ਕੇ ਸਿਮਰਨ ਕਮਲ ਬਗਾਸਨ
0: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ
1: ਸਿਮਰਨ ਕਾ ਅੰਤ ਨ ਪਾਰ
0: ਸਿਮਰੇ ਸੇ ਜਨ ਜਿਨ ਕੋ ਪ੍ਰਮਿਆ
1: ਨਾਨਕ ਤੇਜਾ ਸਰਨੀ ਪਾਇਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਬੇਦ ਉਪਾਏ
0: ਹਰ ਸਿਮਰਨ ਪਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀ ਚੌਕੁੰਠ ਜਾਤੇ
0: ਹਰ ਸਿਮਰਨ ਤਾਰੀ ਸਭ ਤਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ।

0: ਵਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਵਰਤਨ ਨਾਮ
1: ਸੰਤ ਜਨਾ ਕੇ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੇ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਔਖ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਦਾਨ
1: ਰਾਮ ਜਨ ਕੀ ਨੋ ਦਾਨ
0: ਮੰਤਨ ਰੰਗ ਰਤੇ ਰੰਗ ਏਕੈ

0: ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ
0: ਜੋ ਵੈ ਰਾਈ ਤਾ ਸੋ ਪ੍ਰੀਤ
1: ਬਲੁਆ ਕੇ ਗ੍ਰਹਿ ਪਿੱਤਰ ਵਸੈ
0: ਅਨੰਤ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾ ਨੇ ਮਨੇ ਪ੍ਰਤੀਤ
0: ਕਾਲ ਨਾ ਆਵੇ ਮੂੜੇ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ
0: ਝੂਠ ਪਕਾਰ ਮਹਾ ਲੋਤ ਰੋਹ
1: ਯਾਹੂ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰਾਖ ਲਿਓ ਆਪਣ

0: ਮਿਥਿਆ ਆਪਸ ਉਪਰ ਕਰਤ ਗੁਮਾਨ,
1: ਹਸਤਿਰ ਭਗਤ ਸਾਧ ਕੀ ਸਰਨ,
0: ਨਾਨਕ ਜਪ ਜਪ ਜੀਵੇ ਹਰ ਕੇ ਚਰਨ,
1: ਮਿਥਿਆ ਸਰਵਨ ਪਰ ਨਿੰਦਾ ਸੁਨੇ,
0: ਮਿਥਿਆ ਹਸ ਪਰ ਦਰ ਕੋਹਿਰੇ,
1: ਮਿਥਿਆ ਨੇਤਰ ਪੇਖਤ ਪਰ ਤਿਰਿਆ ਰਪਾਦ,
0: ਮਿਥਿਆ ਰਸਨਾ ਭੋਜਨ ਅਨਸਵਾ।

0: ਰਸ ਭੋਗੀ।
1: ਕਈ ਕੋਟ ਪੰਖੀ ਸਰਪ ਪਾਏ,
0: ਕਈ ਕੋਟ ਪਾਥਰ ਬਿਰਖ ਨਿਪ ਜਾਏ,
1: ਕਈ ਕੋਟ ਪਵਨ ਪਾਣੀ ਬੈਸੰਤਰ,
0: ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸੀਅਰ ਸੂਰ ਨਖੇਤਰ,
0: ਕਈ ਕੋਟ ਦੇਵ ਦਾਨਿੰਦ ਸ਼ਤਰ,
1: ਸਗਲ ਸਮਗਰੀ ਆਪਣੇ ਸੂਤਾਰ,
0: ਨਾਨਕ ਜੇ ਜਿਸ ਭਾਵੇ ਤਿਸ ਤੇ ਨਿਸਤਾਰ,
1: ਕਈ ਕੋਟ ਰਾਜ ਤਾਮਸ ਸਾਤਕ,
0: ਕਈ ਕੋਟ ਵੇਦ ਪ੍ਰਾਂ ਸਿਮਰ ਸਾਸਤਰ,
1: ਕਈ ਕੋਟ ਕੀਏ ਰਤਨ ਸਮੁੱਦ,
0: ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀਏ ਚਿਰ ਜੀਵੇ,
0: ਕਈ ਕੋਟ ਗਿਰੀ ਮਿਰ ਸਵਰਨ ਤੀਵੇ,
1: ਕਈ ਕੋਟ ਜਖ ਕਿਨਰ ਪਿਸਾਚ,
0: ਕਈ ਕੋਟ ਭੂਤ ਪ੍ਰੇ ਸੁਗਰ ਮਿਰਗਾ,
1: ਸਭ ਤੇ ਨੇਰੇ ਸਭ ਹੂੰ ਤੇ ਦੂਰ,
0: ਨਾਨਕ ਆਪ ਲਿਪਤ ਰਿਹਾ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ,
0: ਕਈ ਕੋਟ ਨਰਕ ਸੁਰ ਨਿਵਾਸੀ,
1: ਕਈ ਕੋਟ ਜਨਮ ਹੈ ਜੀਵ ਹੈ ਮਰ ਹੈ,
0: ਕਈ ਕੋਟ ਬਹੁ ਜੋ ਨੀ ਫਿਰ।

0: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
1: ਕਹ ਮਾਨਕ ਤੇ ਕਿਆ ਹੋਇਆ
0: ਵੈ ਜੋ ਤਿਸ ਭਾਵੇ ਸੋਈ ਕਰਾਵੇ
1: ਇਸ ਕੈ ਹਾਥ ਹੋਏ ਤਾਂ ਸਭ ਕਿਛ ਲੈ
0: ਜੋ ਤਿਸ ਭਾਵੇ ਸੋਈ ਕਰੇ
1: ਅਣਜਾਣਤ ਵਿਖਿਆ ਮੈਂ ਰਚੈ
0: ਜੇ ਜਾਣਤ ਆਪਣਾ ਬਚੈ
1: ਪਰਮੇ ਪੂਲਾ ਦੇ ਦਿੱਤਾ ਵੈ
0: ਮੁਖ ਮਾਹੇ ਚਾਰ ਕੁੰਡ ਫਿਰਿਆ ਵੈ
1: ਕਰ

0: ਜਾਂ ਕੋ ਆਪਣੀ ਕਰਾ ਬਖਸ਼ੀਸ ਜਿਉ ਪਿੰਡ ਸਭ ਤਸਕੀ ਰਾਸ
1: ਪੂਰਨ ਬ੍ਰਹਮ ਪ੍ਰਕਾਸ਼
0: ਆਪਣੀ ਬਣਤਾ ਬਣਾਈ
1: ਨਾਨਕ ਜੀਵੇ ਦੇਖ ਵਡਾਈ
0: ਇਸਕਾ ਬਲ ਨਾ ਹੀ ਸਾਥ
1: ਕਰਨ ਕਰਾਵਨ ਸਰ ਕੋ ਨਾਥ
0: ਆਗਿਆਕਾਰੀ ਬਪਰਾ ਜੀਓ
1: ਤਸ ਭਾਵੇ ਸੋਈ।

0: ਜਵਨਵੰਤ
1: ਸੋ ਹੋਵਤ ਬਿਸਟਾ ਕਾ ਜੰਤ,
0: ਜੋ ਜਾਣੇ ਮੈਂ ਜਵਨਵੰਤ
1: ਸੋ ਹੋਵਤ ਬਿਸਟਾ ਕਾ ਜੰਤ,
0: ਆਪਸ ਕੋ ਕਰਮੰਤ ਕਹਾਵੇ
1: ਜਨਮ ਰੇਵੋ ਜਨ ਪਰਮਾਵੇ,
0: ਧਨ ਭੂਮ ਕਾ ਜੋ ਕਰੇ ਗਮਾਨ
1: ਸੋ ਮੂਰਖਨ ਦਾ ਗਿਆਨ,
0: ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਬਸਾਵੇ,
1: ਨਾਨਕ ਇਹਾਂ ਮੁਕਤਾ ਕੇ ਸੁਖ ਪਾਵੇ,
0: ਧਨਵੰਤਾ ਹੋਏ ਕਰ ਗਰਬਾਵੇ,
1: ਪ੍ਰਿੰਸ ਮਾਨ ਕਰ ਸੰਗ ਨਾ ਜਾਵੇ,
0: ਬੋਲਸ ਕਰ ਮਾਨ ਕੋ ਉਪਰ ਕਰੇ ਆਸ,
1: ਪਵਿੱਤਰਤਾ ਕਾ ਹੋਏ ਬਿਨਾਸ,
0: ਸਭਤੇ ਆਪ ਜਾਣੇ ਬਲਵੰਤ,
1: ਕਿਨਮੇ ਹੋਏ ਜਾਏ ਪਸਮੰਤ,
0: ਕਿਸੇ ਨਾ ਬਦੇ ਆਪ ਅਹੰਕਾਰੀ, ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ,
1: ਸੋ ਜਨ ਨਾਨਕ ਦਰਗੇ ਪਰਵਾਨ,
0: ਕੂਟ ਕਰਮ ਕਰੇ ਹੋ ਤਾਰੇ,
1: ਸ਼ਰਮ ਪਾਵੇ ਸਗਲੇ ਬਿਰਥਾਰੇ,
0: ਅਨਕ ਤਪੱਸਿਆ ਕਰੇ ਅਹੰਕਾਰ,
1: ਨਰਕ ਸੁਰਗ ਫਿਰ ਫਿਰ ਅਵਤਾਰ,
0: ਅਨਕ ਜਤਨ ਕਰ ਆਤਮ ਨਿੰਦਰ
1: ਵੈ, ਅੰਦਰ ਵੇਖੋ ਕੈਸੇ ਗਵੈ,
0: ਆਪਸ ਕੋ ਜੋ ਭਲਾ ਕਹਾਵੇ,
1: ਕਿਸੇ ਭਲਾਈ ਨਿਕਟ ਨ ਆਵੇ,
0: ਸਰਬ ਕੀ ਰੇਂਜਾ ਕਾ ਮਨ ਹੋਏ,
1: ਸੋ ਨਾਨਕ ਤਾਂ ਕੀ ਨਿਰਮਲ ਸੋਏ,
0: ਜਬ ਲਗ ਜਾਣੇ ਮੁਝ ਤੇ ਕਛ ਹੋਏ,
1: ਤਬ ਇਸ ਕੋ ਸੁਖ ਨਾਹੀ ਕੋਏ,
0: ਜਬ ਇਹ ਜਾਣੇ ਮੈਂ ਕਛ ਕਰਤਾ,

0: ਨਾਨਕ ਹੋ ਛੁਟੈ
1: ਸਹਿਸ ਖਟੇ ਲਖ ਕੋਟ ਤਾਵੈ
0: ਨਿਤਨ ਆਵੇ ਮਾਇਆ ਪਾਛੇ ਪਾਵੇ
1: ਅਨਕ ਭੋਗ ਵਿਖਿਆ ਕੇ ਕਰੈ
0: ਸਭ ਤਾਵੇ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ
0: ਸੁਖਨਾ ਮਨੋਰਥ ਬਿਰਥੇ ਸਭ ਕਾਜੈ
1: ਨਾਮ ਰੰਗ ਸਰਬ ਸੁਖੋਏ
0: ਬਡ ਭਾਗੀ ਕਿਸੇ

0: ਨਾਨਕ ਜੋਤਿਸ ਭਾਵੇ ਸੋਈ ਥਿਆ
1: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ
0: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਐ
1: ਸੰਤ ਕੇ ਦੁਖੀ ਕੀ ਪੂਜੇ ਨਾਸਾ
0: ਸੰਤ ਕਾ ਦੁਖੀ ਚੱਲੇ ਨਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ
0: ਜੈਸਾ ਭਾਵੇ ਤੈਸਾ ਕੋਈ ਹੋਏ
1: ਪਇਆ ਕੀਰਤਨਾ ਮੇਟੈ ਕੋਏ
0: ਨਾਨਕ ਜਾਣੇ ਸੱਚਾ ਸੋਏ
1: ਸਭ ਕਰ ਤਿਸਕੇ ਉਹ ਕਰਨੇ ਹਾਰ
0: ਸਦਾ ਸਦਾ ਤਿਸ

0: ਬਟ ਭਾਗੀ ਤੇ ਜਨ ਜਗ ਮਾਹੇ
1: ਸਦਾ ਹਰ ਕੇ ਗੁਣ ਗਾਹੇ
0: ਰਾਮ ਨਾਮ ਜੋ ਕਰੇ ਵਿਚਾਰ
1: ਤਨ ਮੰਤ ਕਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਣੋ ਤੇ ਸੁਖੀ
0: ਏਕੋ ਏਕ ਏਕ ਪਛਾਨੈ
1: ਤੁਤ ਕੀਓ ਸੋ ਜੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨੈ
1: ਨਾਨਕ ਤਿਨੈ ਨਿਰੰਜਨ ਜਾਣੈ
0: ਗੁਰ ਪ੍ਰਸਾਦ ਆਪਣ ਆਪ ਸੁਜੈ
1: ਜਾਣੋ ਤਿਸਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿਤ
1: ਸਰਬ ਲੋਕ ਤੇ ਹਰ ਜਨ ਰਹਿਤ
0: ਅੰਦਨ ਕੀਰਤਨ ਕੇਵਲ ਬਖਿਆਨ
1: ਰਸਤ ਮੈਂ

0: ਜੋ ਪਾਖਾਨ ਨਾਭ ਚੜ੍ਹਤਾ ਰਹੇ
1: ਗੁਰ ਚਰਨ ਲਖਤ ਨਿਸਤਰ
0: ਜੋ ਅੰਧਕਾਰ ਦੀਪਕ ਪ੍ਰਗਾਸ
1: ਦੇਖ ਮਨ ਹੋਏ ਪ੍ਰਗਾਸ
0: ਜੋ ਮਹਾ ਉਦਿਆਨ ਮੈਂ ਮਾਰਗ ਪਾਵੇ
1: ਸਾਧੂ ਸੰਗ ਮਿਲ ਜੋਤ ਪ੍ਰਗਟਾਵੇ
0: ਤਿੰਨ ਸੰਤਨ ਕੀ ਬਾਚ ਤੂਰ
1: ਨਾਨੇ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲਾਈਆ
1: ਲਿਖੇ ਕਾ ਲਿਖਿਆ ਪਾਈਆ
0: ਦੁਖ ਸੁਖ ਪ੍ਰਭ ਦੇਵਨ ਹਾਰ
1: ਤੂੰ ਤਿਸੇ ਚਿਤਾ
0: ਜੋ ਕਿਛ ਕਰੇ ਸੋਈ ਸੁਖਮਾਨ
1: ਕਾਹੇ ਫਿਰੇ ਅਜਾਨ
0: ਕੌਣ ਬਸਤਾਈ ਤੇਰੇ ਸੰਗ
1: ਰਸ ਲੋਭੀ ਬਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਾਸੇ ਤੀ ਕਰ ਜਾ
0: ਜਿਸ ਵਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਕਰ

0: ਕਾ ਸੁਖਦਾਈ
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
1: ਸਤ ਜਾਂ ਜਾ ਕੇ ਹਿਰਦੇ ਪਰਵੇਸ਼
0: ਸਤ ਨਿਰਤ ਬੁਝੈ ਜੈ ਕੋਈ
1: ਨਾਮ ਜਪ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਬ ਸਤ
1: ਆਪੇ ਜਾਣੇ ਆਪਣੇ ਮਿਤ ਗਤ
0: ਜਿਸ ਕੀ ਸਰੀਰ ਸੋ ਕਰਨੇ ਹਾਰ
1: ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੇ ਕੀ
1: ਆ ਨਾਨਕ ਜੋਤਿਸ ਭਾਵੇ ਸੋ ਵਰਤੀ
0: ਬਿਸਮਨ ਬਿਸਮ ਪਏ ਬਿਸਮਾਦ
1: ਜਿਨ ਬੁਝਿਆ ਤਿਸ ਆਇਆ ਸਵਾਦ
0: ਪ੍ਰਭ ਕੇ ਰੰਗ ਰਾਚ ਜਨ ਰਹੇ
1: ਵਚਨ ਪ੍ਰਦਾਨ

0: ਸਤਿ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਿਨ ਮਾਨਿਆ
0: ਨਾਨਕ ਰਾਮ ਤਿਨ ਮੂਲ ਪਛਾਣਿਆ
1: ਜਾਂ ਕਹਿਰੇ ਦੇ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਜਿਆ

0: ਸੇਕਾ ਹਲਤ ਪਲ ਸਵਾਰੇ,
1: ਨਾਨਕ ਸਤਿਗੁਰ ਸੇਕੋ ਜੀ ਨਾਲ ਸਮਾਰੇ,
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ,
1: ਆਗਿਆ ਮਨ ਮੈਂ ਸਹੇ,
0: ਆਪਸ ਕੋ ਕਰ ਕਛੇ ਨਾ ਜਨਾਬ,
1: ਹਰ ਨਾਮ ਹਿਰਦੇ ਸਭ ਧਿਆਵੇ,
0: ਮਨ ਵੇਚੈ ਸਤਿਗੁਰ ਕੇ ਪਾਸ,
1: ਸੇਵਕੇ ਕਾਰਜ ਰਾਸ,
0: ਸੇਵਾ ਕਰਤ ਹੋਏ ਨੇਕਾਮੀ,
1: ਜਿਸਕੋ ਹੋਤ ਪ੍ਰਾਪਤ ਸੁਆਮੀ,
0: ਆਪਣੀ ਕਿਰਪਾ ਜੀ ਸਾਫ ਕਰੇ,
1: ਨਾਨਕ ਸੋ ਸੇਵਕ ਗੁਰ ਕੀ ਮਤ ਲੇ,
0: ਬੀਸ ਬਿਸਵੇ ਗੁਰ ਕਾ ਮਨ ਮਾਨੇ,
1: ਸੋ ਸੇਵਕ ਪਰਮੇਸ਼ਰ ਕੀ ਗਾ ਜਾਣੇ,
0: ਸੋ ਸਤਿਗੁਰ ਜਿਸ ਹਿਰਦੇ ਹਰਨਾਓ, ਸਰਬ ਨਿਦਾਨ ਜੀ ਕਾ ਦਾਤਾ,
1: ਪੈਰ ਪਾਰ ਬ੍ਰਹਮ ਰੰਗ ਰਾਤਾ,
0: ਬ੍ਰਹਮੇ ਜਨ ਜਨਮੇ ਪਾਰ ਬ੍ਰਹਮ,
1: ਆਪ ਨਹੀਂ ਕਛ ਪਰਮ,
0: ਸਹਿ ਸਿਆਣ ਪਲਿਆ ਨਾ ਜਾਈਏ,
1: ਨਾਨਕ ਐਸਾ ਗੁਰਬੜ ਭਾਗੀ ਪਾਈਏ,
0: ਸਫਲ ਦਰਸ਼ਨ ਪੇਖਤ ਪਨੀਤ,
1: ਚਤਗਰ ਨਿਰਮਲ ਰੀਤ,
0: ਭੇਟ ਸੰਗ ਰਾਮ ਗੁਣ ਰਵੇ,
1: ਰਾਮ ਕੀ ਦਰ ਗਏ ਗਵੇ,
0: ਸੁਨ ਕਰ ਬਚਨ ਕਰ ਨਾ ਗਾਨੇ,
1: ਸੰਤੋਖ ਆਤਮ ਪਤੇ ਅਨੇ,
0: ਪੂਰਾ ਕਰੇ ਅਖਿਓ ਜਾ ਕਾ ਮੰਤਰ,
1: ਇਸ ਪੇਖੇ ਹੋਏ ਸੰਤ,
0: ਗੁਣ ਬੇਅੰਤ ਕੀਮਤ ਨਹੀਂ ਪਾਏ,
1: ਭਾਵੇ ਤਿਸ ਲਏ ਮਲਾਏ,
0: ਜੇ ਵਾਏ ਕੁਸਤ ਅਨੇਕ,
1: ਸਤ ਪੁਰਖ ਪੂਰਨ ਬਵੇਕ,
0: ਗੁਣ ਬੇਅੰਤ ਕੀਮਤ ਨਹੀਂ ਪਾਏ,
1: ਅਗਮ ਗੋਚਰ,
0: ਪਿੱਛੇ ਜਾਓ, ਗੁਣ ਬੇਅੰਤ ਕੀਮਤ ਨਹੀਂ ਪਾਏ।

0: ਨਿਰਵੈ ਸੁਖਦਾਈ
1: ਕੀਮਤ ਗਿਨੇ ਨਾ ਪਾਏ
0: ਅਨਪਕਤ ਭਗਤ ਬੰਧਨ ਨਿਤ ਕਰੇ
1: ਚਰਨ ਕਮ ਹਿਰਦੈ ਸਿਮਰੈ
0: ਸਤ ਬਲਿਆਰੀ ਸਤਿਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਅਰਸ ਪਾਵੇ ਜਨ ਕੋਏ
1: ਅੰਮ੍ਰਿਤ ਪੀਵੇ ਅਮਰ

0: ਟੁੱਟਤਾਵੇ
1: ਸੋ ਤਨ ਹਰ ਸੇਵਾ ਤੇ ਪਾਹਵੇ
0: ਜਿਸੂ ਕੋ ਨਿਤ ਬਾਛੇ ਮੀਤ
1: ਸੁਖ ਸਾਧੂ ਸੰਗ ਪ੍ਰੀਤ
0: ਜਿਸੂ ਬਾ ਕੋ ਕਰੇ ਪਲੀ ਕਰਨੀ
1: ਸਾਸੋ ਬਾਪਾ ਜਰ ਕੀ ਸਰਨੀ
0: ਅਨਕ ਪਾਵੀ ਰੋਗ ਨਾ ਜਾਏ
1: ਰੋਗ ਮਿਟ

0: ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤੁਐ ਪ੍ਰਸਾਦ
1: ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ
2: ਰੂਪ ਰੰਗ ਅਰ ਰੇਖ ਪੇ ਕੋ ਕਹਿ ਨ ਸਕਤ ਕੇ
1: ਅਚਲ ਮੂਰਤਿ ਅਨੁਭਵ ਪ੍ਰਕਾਸ਼ ਸਮ ਤੋਜ ਕਹਿ ਜੇ
2: ਕੋਟ ਇੰਦਰ ਇੰਦਰਾਣ

0: ਢੋਲ ਮਰਦੰਗ ਨਗਾਰੇ
1: ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ
1: ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਾਂ ਅੰਤ

0: ਕੇ ਤੋੜਨ ਹਰ ਸੋ ਬਤ ਨਹੀਂ ਚਰਚਾ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੋ ਏਕ ਦਵਈਆ
0: ਦਾਨਵ ਦੇ ਫਨਿੰਦਨ ਸਚਿਰ ਭੂਤ ਭਵਿਖ ਪਵਾਨ ਜਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ
0: ਤੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ
1: ਸਾਧ ਸਮੂਹ ਪਰ ਸਨ ਫਿਰੈ ਜਗ ਸਤਰ ਸਭੈ

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਸੰਗਤੀ ਰੂਪ ਦੇ ਵਿੱਚ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋ ਕਰੋ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ
उपरंत दिन दे दीवान सजाउन दी आग्या बख्शो जी सही प्यारे मेल जिन्हां मिलिया तेरा नाम चेतावे नानक नाम चढ़दी कला तेरे भाणे सरबत दा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਅਮਿਆ ਦ੍ਰਿਸ਼ਟ ਸੁਭ ਕਰੈ।

ਤੇ ਜਾਣੇ।

लागै विचारिए, मोहे चलै सो अगै मारिए।

ਨਗਰੀ ਹੇਠ ਚਲਾਏ ਦਾ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਏ ਦਾ ਵਡੋ ਡਾ ਵਡ ਮੇਦਨੀ ਸਿਰੇ ਸਿਰ ਧੰਦਾ ਲਾਏ ਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਏ ਦਾ ਦਰ ਮੰਗਣ ਭਿਖ ਨਾ ਪਾਏ ਦਾ ਦਰ ਮੰਗਣ ਭਿਖ ਨਾ ਪਾਏ ਦਾ ਮਹੱਲਾ ਚੌਥਾ ਜਿਨ

Why?

ਸਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੈ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗ ਨੀ ਸੰਗ ਉਚ ਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵ ਹੈ ਬੰਗਲੀ ਪੁਨ ਅਸਲੇਖੀ ਕੀ ਭਈ ਬਾਰੀ ਏ ਭੈਰੋ ਕੀ ਪਾਂਚੋ ਨਾਰੀ ਪੰਚਮ ਹਰਖ ਦਸਾਖ ਸੁਣਾਵ ਹੈ ਬੰਗਾਲਮ ਮਦ ਮਾਧਵ ਗਾਵ ਹੈ।

ਤਾਰੀ ਕਰਨਾਟੀ ਤਰੀ ਗਵਰੀ ਗਾਵ ਹੈ ਆਸਾਵਰੀ ਤੇਹ ਪਾਛੈ ਸਿੰਧਵੀਆ ਲਾਪੀ ਸ੍ਰੀ ਰਾਗ ਸਿਉਂ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਾਸ਼ਟਮ ਮੇਘ ਰਾਗ ਵੈ ਗਾਵ ਹੈ ਪਾਂਚੋ ਸੰਗ ਬਰੰਗਨ ਲਾਵ ਹੈ ਸੋਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੀ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹੈ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਅਨਦ ਸੁਨੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨਿਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਵਨੀ ਪਿਤਾ ਮਾਤਾ ਥਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ,

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡਾ ਸਾਹਿਬ ਤੁਮ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣੀ ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਆਏ ਸ੍ਰੀ ਹਰਕਿਸ਼ਨ ਧਿਆਈਐ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ।

ਸਤਿਕਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓੜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਆਵੀ ਦਰ ਘਰ ਦੇ ਸੇਵਕ ਪਰਿਵਾਰਾਂ ਵੱਲੋਂ ਆਪਣੀ ਕੰਪਨੀ ਕਮਰਸ ਲਿੰਕ ਕੰਪਨੀ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਟਰੱਕ ਡਰਾਈਵਰਾਂ ਵੱਲੋਂ ਅਤੇ ਸਮੂਹ ਪਰਿਵਾਰਾਂ ਵੱਲੋਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਆਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਇਆ। ਇਸ ਸਮੇਂ ਆਪ ਜੀ ਦੀ ਕਿਰਪਾ ਸਦਕਾ ਭੋਗ ਪਾਏ ਗਏ। ਪਾਠੀ ਸਿੰਘਾਂ ਕੋਲ ਗੁਰਬਾਣੀ ਦੇ ਪਾਠ ਕਰਦਿਆਂ, ਭੋਗ ਪਾਉਂਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਕਿਰਪਾ ਕਰਨੀ, ਸੇਵਕ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਕਾਰੋਬਾਰਾਂ ਵਿੱਚ ਕਾਮਯਾਬੀਆਂ ਬਖਸ਼ਣੀਆਂ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ। ਇਸੇ ਹੀ ਸਮੇਂ ਨੂੰ ਮੁੱਖ ਰੱਖਦੇ ਹੋਏ ਕਮਰਸ ਲਿੰਕ ਕੰਪਨੀ ਦੇ ਵੀਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ ਲੋਕ ਪਰਲੋਕ ਸੇਵਕਾਂ ਦੇ ਪਰਦੇ ਢੱਕਣੇ, ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੇਵਕ ਪਰਿਵਾਰਾਂ ਦੇ ਹਿਰਦੇ ਵਿੱਚ ਵਸਾਉਣਾ ਜੀ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਆਸਾ ਕੀ ਵਾਰ ਦੇ ਭੋਗ ਦੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਅਤੇ ਦਿਨ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਪ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਰਾ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬਹੁ ਚਾਹਾ।

0: te.
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੇ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਸੁਖ ਹੋਟਲ ਗੁਰ ਸੇਵੀਐ ਅਹਨਿਸ

ਅਰਸੋਂ ਕੁਰਸੋਂ ਚੱਟੀਏ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹੋ ਜਿਸ ਪਾ

ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੇ, ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਇਹੋ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਇਹੋ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕੋ

ਗੁਰਪੁਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਰਹਾਓ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਗੁਰੂ ਸਾਹਿਬ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਮਰਸ ਲਿੰਕ ਕੰਪਨੀ ਦੇ ਸਮੂਹ ਟਰੱਕ ਡਰਾਈਵਰਾਂ ਵੱਲੋਂ ਆਪਣੇ ਕਾਰੋਬਾਰਾਂ ਦੀਆਂ ਚੜ੍ਹਦੀਆਂ ਕਲਾ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ। ਗੁਰੂ ਸਾਹਿਬ ਦੀ ਕਿਰਪਾ ਨਾਲ ਭੋਗ ਪਾਏ ਗਏ ਅਰਦਾਸ ਬੇਨਤੀ ਹੋਈ ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ। ਇਹੋ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀ ਯਾਦ ਦਿਖਾਏ ਸੱਚੇ ਪਾਤਸ਼ਾਹ ਕਿਰਪਾ ਕਰਨ, ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣ, ਪਰਿਵਾਰਾਂ ਵਿੱਚ ਆਪਸੀ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ, ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਸਦਾ ਬਣੀ ਰਹੇ, ਸਾਡਾ ਵਿਸ਼ਵਾਸ ਸਾਡਾ ਭਰੋਸਾ ਗੁਰੂ ਸਾਹਿਬ ਦੇ ਚਰਨਾਂ 'ਤੇ ਹੋਵੇ। ਅਸੀਂ ਕੋਈ ਵੀ ਕਾਰਜ ਕਰੀਏ, ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੋਂ ਦੇ ਆਗੇ ਅਰਦਾਸ, ਮੈਂ ਹੋਰ ਥਾਂ ਨਾ ਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਦੁੱਖ ਵਿੱਚ ਵੀ ਆਪਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਅਤੇ ਸੁੱਖ ਵਿੱਚ ਵੀ ਅਰਦਾਸ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਹਨ, ਪ੍ਰਗਟ ਗੁਰਾਂ ਕੀ ਦੇਹ ਹਨ, ਸੋ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ਣ। ਹੁਣ ਕੜਾ ਪ੍ਰਸ਼ਾਦ ਦੀ ਦੇਗ ਬਾਰ ਵਰਤਾਈ ਜਾ ਰਹੀ ਹੈ, ਉੱਥੇ ਹੀ ਗੁਰੂ ਕੇ ਲੰਗਰਾਂ ਦੇ ਵਿੱਚ ਜਿੱਥੇ ਆਪ ਜੀ ਨੇ ਸੇਵਾ ਕਰੀ ਲੰਗਰ ਛਕਣਾ, ਉੱਥੇ ਗੁਰਬਾਣੀ ਦਾ ਕੀਰਤਨ ਮੇਨ ਦਰਬਾਰ ਵਿੱਚ ਆਰੰਭ ਹੋਣ ਲੱਗਾ ਹੈ। ਭਾਈ ਦਵਿੰਦਰ ਸਿੰਘ ਜੀ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਵਲ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਅੰਮ੍ਰਿਤਮਈ ਰਸ ਪਿੰਨਾ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ, ਅਤੇ ਉਹਨਾਂ ਦਾ ਕੀਰਤਨੀ ਜਥਾ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੇ ਸਾਧ ਸੰਗਤ ਜੀ, ਅੱਜ ਸਵੇਰੇ ਕਮਰਸ ਲਿੰਕ ਦੇ ਡਰਾਈਵਰਾਂ ਵੀਰਾਂ ਵੱਲੋਂ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਸੰਪੂਰਨਤਾ ਦੀ ਅਰਦਾਸ ਹੋਈ, ਨਾਲ ਹੀ ਅੱਜ ਉਹਨਾਂ ਦੀ ਲੰਗਰਾਂ ਦੀਆਂ ਸੇਵਾਵਾਂ ਵੀ ਨਿਭਾ ਰਹੇ ਹਨ। ਸਤਿਗੁਰੂ ਮਹਾਰਾਜ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਅਤੇ ਇਹਨਾਂ ਦੀਆਂ ਜੋਬਾਂ 'ਤੇ ਆਪਣੀ ਕਿਰਪਾ ਬਣਾਈ ਰੱਖਣ, ਜੋ ਆਪਣੀ ਨੇਕ ਕਮਾਈਆਂ ਵਿੱਚ ਨੂੰ ਸਫਲਾ ਕਰ ਰਹੇ ਹਨ। ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸਾਰੇ ਹੀ ਕਮਰਸ ਲਿੰਕ ਦੇ ਡਰਾਈਵਰਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ, ਹਰ ਰੋਜ਼ ਤਕਰੀਬਨ 6:15 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਥਿਆ ਜਾਣੀ ਪਾਠ ਬੋਧ ਸਮਾਗਮ ਸ਼ੁਰੂ ਹੋ ਜਾਂਦੇ ਹਨ ਅਤੇ ਨਿਰੰਤਰ ਇਸੇ ਤਰ੍ਹਾਂ ਹੀ 16 ਅਗਸਤ ਤੱਕ ਚੱਲਣਗੇ। ਆਪ ਜੀ ਜ਼ਰੂਰ ਇਸ ਵਿੱਚ ਸ਼ਾਮਿਲ ਹੋਵੋ, ਬਹੁਤ ਹੀ ਵੱਡਾ ਜੀਵਨ ਨੂੰ ਬਦਲ ਦੇਣ ਦੀ ਸਮਰੱਥਾ ਰੱਖਣ ਵਾਲਾ ਸਮਾਗਮ ਹੈ। ਪੰਥ ਰਤਨ ਵਿਦਵਾਨ ਇਸ ਵਿੱਚ ਸੰਥਿਆ ਕਰਵਾ ਰਹੇ ਹਨ। ਅਗਰ ਆਪ ਜੀ ਪੋਥੀਆਂ 'ਤੇ ਨਹੀਂ ਲੰਬਾ ਸਮਾਂ ਬੈਠ ਸਕਦੇ ਤਾਂ ਆਪ ਜੀ ਸਕਰੀਨਾਂ 'ਤੇ ਵੀ ਦੇਖ ਸਕਦੇ ਹੋ, ਬੀਬੀਆਂ ਵਾਲੇ ਪਾਸੇ ਵੀ ਬਹਿ ਸਕਦੇ ਹੋ। ਇਸ ਦੇ ਨਾਲ ਹੀ ਅੱਜ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਜੀ ਸਿੰਘ ਜੀ ਲਾਡੀ ਤਕਰੀਬਨ 1:45 ਵਜੇ ਤੋਂ 2:15 ਵਜੇ ਤੱਕ ਦੀਵਾਨਾਂ ਵਿੱਚ ਹਾਜ਼ਰੀਆਂ ਭਰਨਗੇ। ਆਪ ਜੀ ਜ਼ਰੂਰ ਇਸ ਵਿੱਚ ਸ਼ਾਮਿਲ ਹੋਣਾ। ਇਸ ਦੇ ਨਾਲ ਹੀ ਇੱਕ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਤੋਂ ਬੇਨਤੀ ਆਈ ਹੈ, ਉਹਨਾਂ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਹੈ, ਗੁਰਧਾਮਾਂ ਦੀ ਯਾਤਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਦੇ ਇਤਿਹਾਸਿਕ ਗੁਰਧਾਮਾਂ ਦੀ ਯਾਤਰਾ ਵਾਸਤੇ 16 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਉਹ ਜਥੇ ਲਿਜਾ ਰਹੇ ਹਨ। ਉਹਨਾਂ ਦੀ ਬੇਨਤੀ ਹੈ ਕਿ ਉਹ ਲਾਗਰ ਜਿੰਨੀ ਹੀ ਲਾਗਤ ਹੁੰਦੀ ਹੈ ਉਨੀ ਹੀ ਫੀਸ ਲੈਂਦੇ ਹਨ। ਆਪ ਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਜੇ ਨੰਬਰ ਦੀ ਲੋੜ ਹੋਵੇ ਤਾਂ ਆਪ ਜੀ ਆਫਿਸ ਦੇ ਵਿੱਚੋਂ ਲੈ ਸਕਦੇ ਹੋ। ਹੁਣ ਸਮਾਂ ਹੈ ਸੰਗਤ ਜੀ ਕਥਾ ਦਾ। ਕਥਾ ਕੀਰਤਨ ਰਾਗ ਨਾਦ ਤੋਂ ਇਹ ਬਨ ਸੁਆਓ, ਨਾਨਕ ਪ੍ਰਭ ਸੋ ਪ੍ਰਸੰਨ ਪਏ ਵਾਂਛਤ ਫਲ ਪਾਓ। ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ ਆਪ ਜੀ ਨੂੰ ਕਥਾ ਵਿਚਾਰਾਂ ਸਰਵਣ ਕਰਾਉਣ ਜਾ ਰਹੇ ਸਨ, ਆਪ ਜੀ ਨੂੰ ਗੁਰੂ ਜਸ ਨਾਲ ਜੋੜਨਗੇ, ਜੋ ਆਪ ਜੀ ਨੂੰ ਪਾਠ ਪੋਥ ਸਮਾਗਮ ਦੇ ਵਿੱਚ ਵੀ ਹਾਜ਼ਰੀਆਂ ਭਰਦੇ ਹਨ। ਆਪ ਜੀ ਸਿੱਖ ਪੰਥ ਦੇ ਇੱਕ ਪ੍ਰਸਿੱਧ ਕਥਾਵਾਚਕ ਹਨ, ਆਪ ਜੀ ਨੂੰ ਗ੍ਰੰਥਾਂ ਅਤੇ ਇਤਿਹਾਸ ਦਾ ਡੂੰਘਾ ਗਿਆਨ ਰੱਖਦੇ ਹਨ। ਜਦੋਂ ਵੀ ਆਪ ਜੀ ਨੂੰ ਸਮਾਂ ਮਿਲੇ ਆਪ ਜੀ ਜ਼ਰੂਰ ਲਾਹਾ ਲੈਣਾ, ਆਓ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਇਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸੁਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਹੇ तेहा हाउ करी वखियान हूं ना हाउ जती सती नहीं पड़या मूर्ख मुगदा जन्म भया प्रणबत नानक तिन की सरणा जिन तू नहीं विसरया।

ਸਰਬਰੀ ਕਾਇਨਾਤ ਭਗਤ ਵਛਲ ਕਰੁਣਾ ਨਿਧਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਬਾਲੀਏ ਕੁਲ ਆਲਮ ਦੀਨ ਦੁਨੀ ਦੇ ਪਾਤਸ਼ਾਹ ਲੋਕ ਪਰਲੋਕ ਦੇ ਰੱਖਿਅਕ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਪਿਆਰੀ ਗੋਦ ਅੰਦਰ ਸਜ ਰਹੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ ਸਤਿਗੁਰੂ ਪਾਤਸ਼ਾਹ ਨੂੰ ਬੜੇ ਸੋਹਣੇ ਲੱਗਦੇ ਹੋ। ਚੌਥੇ ਪਾਤਸ਼ਾਹ ਕਹਿੰਦੇ ਮੈਨੂੰ ਸੰਗਤ ਵਿੱਚ ਬੈਠੇ ਸਿੱਖ ਬੜੇ ਹੀ ਸੋਹਣੇ ਲੱਗਦੇ ਨੇ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਤੁਰਕੀ ਬਾਣੀ ਦੇ ਅਗੰਮੀ ਕੀਰਤਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਰਾਗੀ ਜਥੇ ਦੇ ਪਾਸੋਂ ਸਰਵਣ ਕੀਤੇ ਨੇ। ਗੁਰਬਾਣੀ ਰਾਹੀਂ ਗੁਰਬਾਣੀ ਦੀ ਮਹਿਮਾ ਗਾ ਰਹੇ ਸੀ। ਸਮਾਂ ਹੋਇਆ ਗੁਰਮਤ ਵਿਚਾਰ ਦਾ। ਆਰੰਭਤਾ ਤੋਂ ਪਹਿਲਾਂ ਸਤਿਗੁਰੂ ਨਾਨਕ ਦੇ ਘਰ ਦੀ ਜੋ ਮਾਨ ਮਰਜ਼ਾਦਾ ਹੈ, ਰਵਾਇਤ ਹੈ, ਪਰੰਪਰਾ ਹੈ, ਗੁਰਫਤਿਹ ਦੀ ਹਾਜ਼ਰੀ ਲਵਾਈਏ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸ ਬੇਨਤੀ ਕਰ ਰਿਹਾ ਗੁਰਬਾਣੀ ਦੀ ਮਹਿਮਾ ਗੁਰਬਾਣੀ ਰਾਹੀਂ ਗਾ ਰਿਹਾ ਸੀ ਜਥਾ। ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਜਿਹੜੀ ਹੈ, ਇਹਦੀ ਬਹੁਤ ਵੱਡੀ ਮਹਾਨਤਾ ਹੁੰਦੀ ਹੈ। ਰਾਗ ਬਿਲਾਵਲ ਦੇ ਅੰਦਰ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਖਦੇ ਨੇ, ਕਹਿੰਦੇ ਗੁਰ ਕਾ ਬਚਨ ਬਸੈ ਜੀਵ ਨਾਲੇ। ਗੁਰੂ ਦਾ ਬਚਨ ਜੀਵ ਦੇ ਨਾਲ ਵਸਦਾ, ਅੰਗ ਸੰਗ ਵਸਦਾ, ਨਿਭਦਾ ਨਾਲ। ਦੁਨੀਆਂ ਦੀਆਂ ਚੀਜ਼ਾਂ ਸੜ ਸਕਦੀਆਂ ਨੇ, ਚੋਰੀ ਹੋ ਸਕਦੀਆਂ ਨੇ, ਫਲੱਡ ਆ ਜਾਵੇ, ਪਾਣੀ ਨਾਲ ਤਬਾਹ ਹੋ ਸਕਦੀਆਂ ਨੇ, ਪਰ ਜਿਹੜਾ ਗੁਰੂ ਦਾ ਬਚਨ ਹੈ ਨਾ, ਇਹ ਨਾ ਪਾਣੀ ਵਿੱਚ ਡੁੱਬ ਕੇ ਖਤਮ ਹੋਣ ਵਾਲੀ ਦਾਤ ਹੈ, ਨਾ ਇਹਨੂੰ ਅੱਗ ਸਾੜ ਸਕਦੀ ਹੈ, ਨਾ ਹੀ ਇਹ ਚੋਰੀ ਹੋਣ ਵਾਲੀ ਵਸਤੂ ਹੈ। ਗੁਰ ਕਾ ਬਚਨ ਬਸੈ ਜੀਵ ਨਾਲੇ, ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲ। ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਕਿਤੇ ਅੰਦਰ ਵਸ ਜਾਵੇ, ਵਸਣ ਤੱਕ ਤੇ ਮਿਹਨਤ ਬੜੀ ਹੈ, ਗੁਰੂ ਦੀ ਕਿਰਪਾ ਬੜੀ ਜ਼ਰੂਰੀ ਹੈ, ਪਰ ਜੇ ਇੱਕ ਵਾਰੀ ਵਸ ਗਿਆ ਫਿਰ ਨਿਭਦਾ ਇਸ ਦੁਨੀਆਂ ਵਿੱਚ ਵੀ ਪਰਲੋਕ ਵਿੱਚ ਵੀ। ਪੰਜਵੇਂ ਪਾਤਸ਼ਾਹ ਇੱਕ ਥਾਂ ਤੇ ਆਖਦੇ ਨੇ, ਕਹਿੰਦੇ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਜਿਹੜਾ ਰੱਬ ਦੇ ਪਿਆਰਿਆਂ ਦਾ ਬਚਨ ਕਮਾ ਲਵੇ ਸੋ ਗੁਰ ਪ੍ਰਸਾਦੀ, ਉਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਤਰ ਜਾਂਦਾ ਉਹ ਵੀ। ਇੱਕ ਬੰਦੇ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਤਿੰਨ ਵਾਰੀ ਆਇਆ, ਤਿੰਨ ਵਾਰੀ ਉਹਦਾ ਜ਼ਿਕਰ ਗੁਰਬਾਣੀ ਨੇ ਕੀਤਾ। ਅਸਲ ਵਿੱਚ ਕਿਸੇ ਸਾਧ ਸੰਤ ਨੇ ਬਚਨ ਕੀਤਾ ਸੀ, ਉਹ ਤਰਕਵਾਦੀ ਸੀ, ਨਹੀਂ ਕਮਾ ਸਕਿਆ, ਹਿਰਦੇ ਵਿੱਚ ਵਸ ਹੀ ਨਹੀਂ ਸਕਿਆ। ਯਾਦ ਰੱਖਣਾ, ਜਿਹੜੀ ਧਰਮ ਦੀ ਗੱਲ ਹੈ ਨਾ, ਇਹ ਤਰਕਵਾਦੀ ਜਾਂ ਨਾਸਤਿਕ ਲੋਕਾਂ ਦੇ ਯਾਦ ਨਹੀਂ ਰਿਹਾ ਕਰਦੀ, ਹਿਰਦੇ ਵਿੱਚ ਵਸਿਆ ਨਹੀਂ ਕਰਦੀ। ਕਾਰਨ,
ਨਾ ਧਰਮ ਦੇ ਉੱਤੇ ਸ਼ਰਧਾ ਹੈ ਨਾ ਵਿਸ਼ਵਾਸ ਹੈ, ਦੋਵੇਂ ਗੱਲਾਂ ਨਹੀਂ ਨਾ ਹਨ। ਫਿਰ ਗੁਰੂ ਦਾ ਬਚਨ ਜਾਂ ਕਿਸੇ ਸਾਧ ਸੰਤ ਦਾ ਬਚਨ ਕਿਵੇਂ ਹਿਰਦੇ ਵਿੱਚ ਵੱਸ ਸਕਦਾ ਹੈ? ਉਹੀ ਗੱਲਾਂ ਮਨੁੱਖ ਯਾਦ ਰੱਖਦਾ, ਹਿਰਦੇ ਵਿੱਚ ਵਸਾਉਂਦਾ ਹੈ ਜਿਨ੍ਹਾਂ ਨਾਲ ਆਪਣਾ ਲਗਾਓ ਹੋਵੇ, ਆਪਣੀ ਅਟੈਚਮੈਂਟ ਹੋਵੇ। ਜਿਸ ਗੱਲ ਦੇ ਨਾਲ ਅਟੈਚਮੈਂਟ ਕੋਈ ਨਹੀਂ, ਪਕੜ ਕੋਈ ਨਹੀਂ, ਖਿੱਚ ਕੋਈ ਨਹੀਂ, ਉਹ ਨਾ ਯਾਦ ਰਹੇ, ਫਿਰ ਹਿਰਦੇ ਵਿੱਚ ਕੀ ਵਸਣੀ ਹੈ? ਸਤਿਗੁਰੂ ਪਾਤਸ਼ਾਹ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਨੇ, ਕਹਿੰਦੇ ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ। ਬਿਆਸ ਰਿਸ਼ੀ ਨੇ ਰਾਜੇ ਜਨਮੇਜੇ ਨੂੰ ਬੜਾ ਪੜਾਇਆ, ਸਿੱਖਿਆ ਦਿੱਤੀ, ਤੇ ਬਹੁਤ ਵਰਜਿਆ ਵੀ, ਦੇਖੀ ਕਿਤੇ ਆ ਗਲਤੀ ਨਾ ਕਰ ਬੈਠੀ। ਬੜਾ ਡਿਟੇਲ ਵਿੱਚ ਸਮਝਾਈ ਗੱਲ, ਅਗਰ ਤੂੰ ਐਸਾ ਕਰ ਬੈਠਿਆ ਤੇ ਤੇਰਾ ਅੰਤ ਕੋੜ ਦੇ ਰੋਗ ਨਾਲ ਹੋਣਾ ਲਾਜ਼ਮੀ ਹੈ। ਅਸਲ ਵਿੱਚ ਗੱਲ ਇਸ ਤਰ੍ਹਾਂ ਸ਼ੁਰੂ ਹੋਈ, ਜਿਹੜਾ ਰਾਜਾ ਜਨਮੇਜਾ ਨਾ, ਇਹ ਜਿਹੜੇ ਦੁਆਪਰ ਯੁੱਗ ਦੇ ਪੰਜ ਪਾਂਡਵ ਨੇ, ਉਹਨਾਂ ਪੰਜਾਂ ਦੇ ਵਿੱਚੋਂ ਜਿਹੜਾ ਮਹਾਨ ਤੀਰ ਅੰਦਾਜ਼ ਅਰਜਨ ਹੋਇਆ, ਅਰਜਨ ਦਾ ਇਹ ਪੋਤਰਾ ਹੈ। ਇਸ ਸਮੇਂ ਆ ਕੇ ਯੁੱਗ ਪਲਟਿਆ ਮੰਨਿਆ ਜਾਂਦਾ ਹੈ ਵੀ ਦੁਆਪਰ ਤੋਂ ਕਲਯੁੱਗ ਇੱਥੇ ਕਿ ਸ਼ੁਰੂ ਹੋਇਆ।

ਗਿਆਨਵਾਨ ਪੁਰਸ਼, ਬ੍ਰਹਮ ਗਿਆਨੀ ਪੁਰਸ਼ ਇਸ ਗੱਲ ਨੂੰ ਬੁੱਝਦੇ ਨੇ, ਸਮਝਦੇ ਨੇ ਵੀ ਯੁੱਗ ਕਿਵੇਂ ਪਲਟਦਾ ਹੈ। ਬਸ ਸੋਚ ਬਦਲਣੀ, ਸੁਭਾਅ ਬਦਲਣਾ, ਇਹ ਯੁੱਗ ਦਾ ਬਦਲਾਅ ਹੈ। ਇੱਕੋ ਮਨੁੱਖ ਕਹਿ ਸਕਦੇ ਹਾਂ ਵੀ ਕਈ ਵਾਰੀ ਸਵੇਰੇ ਅੰਮ੍ਰਿਤ ਵੇਲੇ ਉਹ ਸਤਿਯੁਗੀ ਹੁੰਦਾ ਹੈ, ਮਾਫ ਕਰਨਾ ਸ਼ਾਮ ਦੇ ਵਕਤ ਉਹ ਕਲਯੁਗੀ ਹੋ ਜਾਂਦਾ ਹੈ। ਸਵੇਰੇ ਧਾਰਮਿਕ ਸਥਾਨ ਤੇ ਮੱਥਾ ਵੀ ਟੇਕਿਆ, ਸ਼ਾਮ ਨੂੰ ਪੱਬ ਵਿੱਚ ਵੀ ਪਹੁੰਚ ਗਿਆ। ਬੰਦਾ ਇੱਕੋ ਹੀ ਹੈ ਨਾ, ਸਵੇਰ ਵੇਲੇ ਉਹ ਵਾਕਈ ਸਤਿਯੁਗੀ ਸੀ, ਉਹਦੇ ਸੋਚ ਵਿੱਚ ਕਿਤੇ ਨਾ ਕਿਤੇ ਟਿਕਾ ਸੀ, ਸ਼ਾਂਤੀ ਸੀ, ਰੱਬ ਦਾ ਲਗਾਓ ਸੀ, ਸ਼ਾਮ ਤੱਕ ਉਹ ਕਲਯੁਗੀ ਹੋ ਗਿਆ, ਸਾਰੇ ਯੁੱਗਾਂ ਵਿੱਚੋਂ ਲੰਘ ਗਿਆ ਸ਼ਾਮ ਤੱਕ। ਯੁੱਗ ਦਾ ਬਦਲਾਅ ਬੰਦੇ ਦੀ ਬਿਰਤੀ ਦਾ ਬਦਲਾਅ ਹੈ। ਰਾਜਾ ਜਨਮੇਜਾ ਪਹਿਲਾ ਰਾਜਾ ਹੋਇਆ ਜਿਹਨੂੰ ਕਲਯੁੱਗ ਦਾ ਰਾਜਾ ਮੰਨਿਆ, ਵੀ ਇਹ ਕਲਯੁੱਗ ਦਾ ਪਹਿਲਾ ਰਾਜਾ ਹੈ। ਹੋਇਆ ਇਸ ਤਰ੍ਹਾਂ, ਰਿਸ਼ੀ ਬਿਆਸ ਬੜੇ ਮਹਾਨ ਬ੍ਰਹਮ ਗਿਆਨੀ ਪੁਰਸ਼ ਮੰਨੇ ਗਏ ਨੇ, ਗੁਰਬਾਣੀ ਨੇ ਜ਼ਿਕਰ ਵੀ ਕੀਤਾ ਕਈ ਥਾਵਾਂ ਤੇ ਉਹਨਾਂ ਦਾ। ਕਿਤੇ ਜਨਮੇਜਾ ਉਹਨਾਂ ਕੋਲ ਆਇਆ ਬੈਠਿਆ, ਕੁਛ ਗੱਲਾਂ ਬਾਤਾਂ ਹੋਈਆਂ ਤੇ ਉਹਨੇ ਸਵਾਲ ਕੀਤਾ, ਤਰਕਵਾਦੀ ਸਵਾਲ, ਕਹਿੰਦਾ ਜੀ ਇਹ ਦੱਸੋ ਵੀ ਕੀ ਜਿਹੜੇ ਅਵਤਾਰੀ ਪੁਰਸ਼ ਕ੍ਰਿਸ਼ਨ ਜੀ ਹੋਏ ਨੇ ਉਹ ਬ੍ਰਹਮ ਗਿਆਨੀ ਸੀ? ਵਿਆਸ ਰਿਸ਼ੀ ਕਹਿੰਦੇ ਹਾਂ, ਉਹਨਾਂ ਨੂੰ ਪਤਾ ਸੀ ਭਵਿੱਖ ਦਾ, ਇਸੇ ਕਰਕੇ ਮਹਾਂਭਾਰਤ ਦੇ ਜੰਗ ਦੌਰਾਨ ਕੁਰਸ਼ੇਤਰ ਦੇ ਮੈਦਾਨ ਵਿੱਚ ਉਹਨਾਂ ਨੇ ਅਰਜਨ ਨੂੰ ਉਪਦੇਸ਼ ਵੀ ਦਿੱਤਾ ਸੀ, ਜੰਗ ਕਰਨ ਦੀ ਪ੍ਰੇਰਣਾ ਵੀ ਕੀਤੀ ਸੀ। ਕਹਿੰਦਾ ਮੈਂ ਨਹੀਂ ਮੰਨਦਾ। ਕਹਿੰਦਾ ਜੇ ਉਹਨੂੰ ਭਵਿੱਖ ਦਾ ਪਤਾ ਸੀ ਫਿਰ ਉਹਨੂੰ ਜੰਗ ਰੋਕ ਦੇਣਾ ਚਾਹੀਦਾ ਸੀ। ਸਵਾਲ ਤੇ ਬੜਾ ਕਮਾਲ ਦਾ ਹੈ, ਤਰਕਵਾਦੀ ਇਹਦੇ ਨਾਲ ਸਹਿਮਤ ਵੀ ਹੁੰਦਾ ਹੈ। ਤੇ ਵਿਆਸ ਜੀ ਕਹਿਣ ਲੱਗੇ, ਕਹਿੰਦੇ ਪਤਾ ਹੋਣ ਦੇ ਬਾਵਜੂਦ ਵੀ ਜਿਹੜੀ ਭਾਵੀ ਹੈ, ਰੱਬੀ ਰਜ਼ਾ ਹੈ ਨਾ, ਉਹ ਰੋਕੀ ਨਹੀਂ ਜਾ ਸਕਦੀ ਤੇ ਨਾ ਹੀ ਰੱਬ ਦੇ ਪਿਆਰੇ ਰੋਕਣੀ ਪਸੰਦ ਕਰਦੇ ਨੇ। ਪਾਤਸ਼ਾਹ ਦਾ ਗੁਰਬਾਣੀ ਵਿੱਚ ਬਚਨ ਹੈ, ਭਾਵੀ ਉਦੋਤ ਕਰਨ, ਭਾਵੀ ਪ੍ਰਗਟ ਹੋ ਕੇ ਰਹਿੰਦੀ ਹੈ। ਭਾਵੀ ਦਾ ਅਰਥ ਕੀ ਹੈ? ਪਰਾ ਲਬਧ, ਬੀਤੇ ਕਰਮਾਂ ਅਨੁਸਾਰ ਜੋ ਭਵਿੱਖ ਦਾ ਨਕਸ਼ਾ ਬਣਿਆ ਹੋਇਆ ਇਹੀ ਭਾਵੀ ਬਣਦੀ ਹੈ। ਕਹਿੰਦਾ ਜੀ ਮੈਂ ਨਹੀਂ ਮੰਨਦਾ। ਕਹਿੰਦਾ ਵੀ ਮਨ ਚਾਹੇ ਨਾ ਮੰਨ, ਪਰ ਇਹ ਗੱਲ ਸੱਚ ਹੈ। ਕਹਿੰਦਾ ਮੰਨਾ ਕਿਵੇਂ? ਵਿਆਸ ਜੀ ਕਹਿਣ ਲੱਗੇ ਵੀ ਐਂ ਕਰ, ਹੁਣ ਤੈਨੂੰ ਤੇਰਾ ਭਵਿੱਖ ਮੈਂ ਦੱਸਣ ਲੱਗਿਆ ਵੀ ਤੇਰੇ ਨਾਲ ਕੀ ਵਾਪਰਨ ਵਾਲਾ ਹੈ, ਤੇ ਜੇ ਹੋ ਸਕਿਆ ਤੂੰ ਰੋਕ ਲਵੀਂ। ਨਾਲ ਇਹ ਕਹਿ ਦਿੱਤਾ ਵੀ ਤੇਰੀ ਮੌਤ ਕੋਹੜ ਦੇ ਰੋਗ ਨਾਲ ਹੋਣੀ ਹੈ ਤੇ ਹੋਣ ਦਾ ਕਾਰਨ ਕੀ ਬਣਨਾ ਇਹ ਵੀ ਸੁਣ ਲੈ। ਉਹਦਾ ਧਿਆਨ ਗਿਆ, ਗੱਲ ਧਿਆਨ ਨਾਲ ਸੁਣ ਲੱਗਿਆ। ਆਪਣਾ ਫਿਊਚਰ ਹਰ ਬੰਦਾ ਬੜੇ ਧਿਆਨ ਨਾਲ ਸੁਣਦਾ, ਉਹ 'ਚ ਸੱਚਾਈ ਕੀ ਆ ਉਹ ਗੱਲ ਬਾਅਦ ਦੀ ਹੈ। ਜੇ ਕੋਈ ਦੱਸੇ ਨਾ ਸਾਡੇ ਫਿਊਚਰ ਬਾਰੇ ਕਹਿਣ ਦੀ ਕੋਸ਼ਿਸ਼ ਕਰੇ, ਬੜਾ ਅਸੀਂ ਕੰਨ ਚੁੱਕ ਕੇ ਸੁਣਦੇ ਹਾਂ। ਤੇ ਜਦੋਂ ਸਾਰੀ ਕਥਾ ਆਰੰਭ ਕੀਤੀ ਵਿਆਸ ਜੀ ਨੇ, ਮੈਂ ਥੋੜ੍ਹੇ ਸ਼ਬਦਾਂ ਵਿੱਚ ਇਹ ਗੱਲ ਕਹਿਣੀ ਹੈ, ਕਹਿਣ ਲੱਗੇ ਵੀ ਇੱਕ ਤੂੰ ਜੱਗ ਕਰਨਾ ਰਾਜਸੂ ਜੱਗ ਨਾ ਅਸਮੇਧ ਜੱਗ, ਤੈਂ ਇੱਕ ਘੋੜਾ ਛੱਡਣਾ ਤੇ ਉਸ ਘੋੜੇ ਤੋਂ ਬਾਅਦ ਕਾਂਸ਼ੀ ਦੇ ਰਾਜੇ ਨਾਲ ਤੇਰਾ ਜੰਗ ਹੋਣਾ, ਉਹ ਜੰਗ ਵਿੱਚ ਤੂੰ ਜਿੱਤ ਜਾਣਾ। ਜੰਗ ਜਿੱਤਣ ਤੋਂ ਬਾਅਦ ਉਹ ਰਾਜਾ ਤੇਰੇ ਨਾਲ ਸੰਧੀ ਕਰੇਗਾ, ਤੇਰੀ ਚੱਟੀ ਭਰੇਗਾ, ਪਾਪ ਖਰਚਾ ਦੇਵੇਗਾ ਜੰਗ ਦਾ, ਹੋਰ ਵੀ ਜੁਰਮਾਨਾ ਭਰੇਗਾ, ਉਸ ਸੰਧੀ ਦੌਰਾਨ ਆਪਣੀ ਧੀ ਦਾ ਰਿਸ਼ਤਾ ਵੀ ਤੈਨੂੰ ਦੇਵੇਗਾ। ਪੁਰਾਤਨ ਸਮੇਂ ਤਕਰੀਬਨ ਭਾਰਤੀ ਇਤਿਹਾਸ ਵਿੱਚ ਇਹ ਗੱਲ ਬਹੁਤ ਹੀ ਸਪਸ਼ਟ ਹੈ ਵੀ ਅਕਸਰ ਧੀਆਂ ਦੇ ਰਿਸ਼ਤੇ ਦੇ ਕੇ ਸੌਦੇ ਕਰ ਲਏ ਜਾਂਦੇ ਸੀ। ਇਹ ਗੱਲ ਮੁੱਕੀ ਨਹੀਂ, ਅਜੇ ਵੀ ਕੁਛ ਨਾ ਕੁਛ ਚੱਲਦੀ ਹੈ। ਰੂਪ ਬਦਲ ਗਿਆ। ਅੱਜ ਰੂਪ ਕੀ ਬਦਲਿਆ ਹੈ ਵੀ ਕਿਵੇਂ ਨਾ ਕਿਵੇਂ ਲੜਕੀ ਵਿਆਹ ਦਿਓ ਤੇ ਸਾਰਾ ਪਰਿਵਾਰ ਬਾਹਰ ਸੈੱਟ ਕਰ ਦਈਏ। ਆਹ ਹੁਣ 2 ਸਾਲ ਤੋਂ ਤੇ ਘੱਟ ਗਿਆ ਕੰਮ ਥੋੜ੍ਹਾ ਜਿਹਾ, ਪਰ ਪਹਿਲਾਂ ਇਹੀ ਕੁਛ ਸੀ। ਸੌਦੇ ਨੇ, ਵਿਆਹ ਨਹੀਂ ਹੁੰਦੇ, ਖਿਮਾ ਕਰ ਦਿਓ। ਕਹਿੰਦਾ ਜਦੋਂ ਉਸ ਕਾਂਸ਼ੀ ਦੇ ਰਾਜੇ ਦੀ ਲੜਕੀ ਤੂੰ ਵਿਆਹ ਕੇ ਲਿਆਏਗਾ ਨਾ, ਉਹਦੇ ਨਾਲ ਇੱਕ ਦਾਸੀ ਆਵੇਗੀ, ਸੇਵਾਦਾਰਨੀ ਆਵੇਗੀ, ਉਹਨਾਂ ਵੱਲੋਂ ਭੇਜੀ ਜਾਵੇਗੀ।

0: ਸਮਾਂ ਪਾ ਕੇ ਤਕਰੀਬਨ ਕੁਝ ਸਮਾਂ ਬੀਤੇਗਾ ਤੇ ਉਹ ਜਿਹੜੀ ਦਾਸੀ ਹੈ ਉਹਦੇ ਗੁਣ ਪ੍ਰਗਟ ਹੋਣਗੇ, ਉਹਦਾ ਟੈਲੈਂਟ ਪ੍ਰਗਟ ਹੋਵੇਗਾ, ਉਹ ਬੜੀ ਗੁਣਵਾਨ ਹੋਵੇਗੀ ਤੇ ਉਸ ਦਾਸੀ ਨੂੰ ਤੂੰ ਵਿਆਹ ਲਵੇਂਗਾ, ਰਾਣੀ ਬਣਾ ਲਵੇਂਗਾ। ਤੇ ਕਿੰਨੀ ਕੁ ਉਹ ਗੁਣਵਾਨ ਹੈ, ਦਸਮ ਪਾਤਸ਼ਾਹ ਨੇ ਬੜੇ ਵਿਸਥਾਰ ਨਾਲ ਇਹ ਗੱਲ ਕਹੀ ਹੈ ਤੇ ਉਹ ਭਵਿੱਖ ਦੀ ਗਾਥਾ ਸੁਣਾ ਦਿੱਤੀ ਵੀ ਤੇਰੇ ਹੱਥੋਂ 18 ਬ੍ਰਾਹਮਣਾਂ ਦਾ ਫਿਰ ਕਤਲ ਵੀ ਹੋਣਾ ਤੇ ਉਸ ਕਤਲ ਦਾ ਤੈਨੂੰ ਪਾਪ ਦਾ ਫਲ ਮਿਲੇਗਾ, ਤੇਰੇ ਸਰੀਰ ਤੇ ਕੋਹੜ ਹੋਵੇਗਾ ਤੇ ਕੋਹੜ ਹੋਣ ਤੋਂ ਬਾਅਦ ਤੂੰ ਯਤਨ ਕਰੇਗਾ, ਸਮਾਂ ਆਵੇਗਾ ਮੁੜ ਕੇ ਮੇਰੇ ਕੋਲ ਵੀ ਆਏਗਾ ਤੇ ਫਿਰ ਤੂੰ ਮੁੜ ਕੇ ਆਪਣੇ ਵਡੇਰਿਆਂ ਦੀ ਕਥਾ ਸੁਣੇਗਾ ਭਰੋਸਾ ਕਰਕੇ, ਇਹੀ ਜਿਹੜੀ ਤੈਨੂੰ ਪਹਿਲਾਂ ਕਹੀ ਹੈ, ਤੇ ਫਿਰ ਬਾਕੀ ਗੱਲਾਂ ਤੇ ਭਰੋਸਾ ਕਰ ਲਵੇਗਾ ਤੇ ਜਦੋਂ ਇੱਕ ਗੱਲ ਕੋਈ ਖਾਸ ਆਵੇਗੀ ਉਹਦੇ ਤੇ ਤੇਰਾ ਵਿਸ਼ਵਾਸ ਨਹੀਂ ਬਣੇਗਾ, ਤੂੰ ਥੋੜਾ ਜਿਹਾ ਨੱਕ ਚੜਾਏਗਾ ਤਰਕਵਾਦੀ ਸੋਚ ਵਾਲਾ, ਬਾਕੀ ਸਰੀਰ ਦਾ ਕੋਹੜ ਹਟ ਜਾਵੇਗਾ ਪਰ ਨੱਕ ਤੇ ਰਹਿ ਜਾਵੇਗਾ, ਆਖਰ ਨੂੰ ਉਹਦੇ ਨਾਲ ਮੌਤ ਹੋਵੇਗੀ। ਇੰਨੀ ਭਵਿੱਖਬਾਣੀ ਰਿਸ਼ੀ ਵਿਆਸ ਜੀ ਨੇ ਜਨਮੇਜੇ ਨੂੰ ਕਹਿ ਦਿੱਤੀ ਹੈ। ਮੈਂ ਫਿਰ ਪੰਕਤੀ ਪੜ੍ਹਦਿਆਂ, ਰਾਜਾ ਜਨਮੇਜਾ ਦੇ ਮਤੀ ਬਰਜ ਵਿਆਸ ਪੜਾਇਆ। ਸਮਾਂ ਬੀਤਿਆ, ਜੋ ਆਖਿਆ ਸੀ ਵਿਆਸ ਜੀ ਨੇ ਵੀ ਤੂੰ ਯਤਨ ਕਰੀ ਇਹ ਕੰਮ ਨਾ ਕਰੀ, ਸਹਿਜੇ ਸਹਿਜੇ ਇਹ ਪਹਿਲਾਂ ਤਾਂ ਇਹਨੇ ਸੋਚਿਆ ਵੀ ਆਪਾਂ ਰਾਜਸੂ ਜਾਗੀ ਨਹੀਂ ਕਰਨਾ, ਚਲੋ ਫਿਰ ਆਪਾਂ ਰਾਜੇ ਨਾਲ ਜੰਗ ਨਹੀਂ ਕਰਨਾ, ਫਿਰ ਵਿਆਹ ਨਹੀਂ ਕਰਾਉਣਾ ਇਤਿਆਦਿ ਸੋਚੀ ਗਿਆ। 5 ਕੁ ਸਾਲ ਦਾ ਸਮਾਂ ਲੰਘਿਆ ਤੇ 5 ਕੁ ਸਾਲ ਦੇ ਵਿੱਚ ਇਹ ਸਾਰੀ ਗੱਲ ਇਹਨੂੰ ਭੁੱਲ ਗਈ, ਲਗਭਗ ਸਹਿਜੇ ਸਹਿਜੇ ਭੁੱਲਦੀ ਚਲੇ ਗਈ ਕਿਉਂਕਿ ਵਿਸ਼ਵਾਸ ਨਹੀਂ ਸੀ। ਤੇ ਸਤਿਗੁਰੂ ਪਾਤਸ਼ਾਹ ਇਹਦੇ ਭੁੱਲਣ ਦੇ ਕਰਮ ਨੂੰ ਕਹਿੰਦੇ ਨੇ, ਕਹਿੰਦੇ ਰਾਜਾ ਜਨਮੇਜਾ ਖੋਏ ਗਿਆ। ਇਹ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਮੈਂ ਕੋਈ ਬਾਹਰੋਂ ਗੱਲ ਨਹੀਂ ਕਰ ਰਿਹਾ। ਰਾਜਾ ਜਨਮੇਜਾ ਖੋਏ ਗਿਆ, ਪਰ ਇੱਕ ਗਲਤੀ ਫਿਰ ਹੋਈ, ਏਕੀ ਕਾਰਨ ਪਾਪੀ ਭਇਆ, ਪਾਪੀ ਰਹਿ ਗਿਆ, ਆਖਰ ਨੂੰ ਭਰੋਸਾ ਨਾ ਕਰਿਆ। ਹੋਇਆ ਕਿਵੇਂ? ਇਹਨੇ ਉਹ ਦੱਸੀਆਂ ਹੋਈਆਂ ਗੱਲਾਂ ਨਾ ਚਾਹੁੰਦਿਆਂ ਹੋਇਆਂ ਵੀ ਭੁੱਲ ਕੇ ਅੱਗੇ ਤੋਂ ਅੱਗੇ ਕਰਦਾ ਚਲੇ ਗਿਆ, ਉਹ ਜੰਗ ਵੀ ਹੋਇਆ ਤੇ ਜੰਗ ਦੀ ਸੰਧੀ ਵੀ ਹੋਈ, ਉਹ ਰਾਜੇ ਨੇ ਆਪਣੀ ਲੜਕੀ ਵਿਆਹ ਦਿੱਤੀ, ਗੋਲੀ ਵੀ ਨਾਲ ਤੋਰ ਦਿੱਤੀ। ਜਦੋਂ ਗੋਲੀ ਇਹਦੇ ਘਰ ਵਿੱਚ ਆਈ ਤੇ ਘਰ ਵਿੱਚ ਆ ਕੇ ਕੁਛ ਸਮਾਂ ਤੇ ਲੰਘਿਆ, ਫਿਰ ਇਹਨੇ ਗੋਲੀ ਨੇ ਥੋੜ੍ਹਾ ਥੋੜ੍ਹਾ ਆਪਣਾ ਟੈਲੈਂਟ ਦਿਖਾਉਣਾ ਸ਼ੁਰੂ ਕੀਤਾ। ਇਹ ਬੜੀ ਕਲਾਕਾਰ ਸੀ, ਖਾਸ ਕਰਕੇ ਸੰਗੀਤ ਦੀ ਬੜੀ ਐਕਸਪਰਟ ਸੀ, ਗਾਇਕ ਬੜੀ ਸੋਹਣੀ ਸੀ। ਦਸਮ ਪਾਤਸ਼ਾਹ ਨੇ ਇਸ ਗੱਲ ਨੂੰ ਬੜੇ ਵਿਸਥਾਰ ਨਾਲ ਲਿਖਿਆ ਹੈ, ਕਹਿੰਦੇ ਰਾਗ ਤੇ ਇੰਨੇ ਵਧੀਆ ਗਾਉਂਦੀ ਸੀ, ਉਹ ਰਾਗਾਂ ਦੀ ਮਾਨੋ ਮਾਲਾ ਸੀ। ਇੱਕ ਰਾਗ ਗਾਉਂਦਿਆਂ ਗਾਉਂਦਿਆਂ ਇੱਕ ਅੰਤਰਾ ਇੱਕ ਰਾਗ ਵਿੱਚ, ਅਗਲਾ ਅੰਤਰਾ ਦੂਸਰੇ ਰਾਗ ਵਿੱਚ, ਤੀਸਰਾ ਅੰਤਰਾ ਤੀਜੇ ਰਾਗ ਵਿੱਚ, ਇੰਨਾ ਛੇਤੀ ਰਾਗ ਪਲਟ ਦਿੰਦੀ ਸੀ ਗਾਉਂਦੀ ਗਾਉਂਦੀ। ਇਹ ਕੋਈ ਸਧਾਰਨ ਗੱਲ ਨਹੀਂ ਹੁੰਦੀ, ਰਾਗ ਵਿਦਿਆ ਵਾਲਿਆਂ ਨੂੰ ਇਸ ਗੱਲ ਦੀ ਸਮਝ ਹੈ। ਜਦੋਂ ਰਾਜੇ ਨੇ ਉਸ ਗੋਲੀ ਦੀ ਕਲਾ ਵੇਖੀ, ਉਹਦੇ ਗਲੇ ਦੀ ਆਵਾਜ਼ ਸੁਣੀ, ਸੰਗੀਤ ਸੁਣਿਆ, ਉਹਦੀ ਨ੍ਰਿਤਕਾਰੀ ਵੇਖੀ, ਤੇ ਰਾਜੇ ਨੇ ਪ੍ਰਭਾਵਿਤ ਹੋ ਕੇ ਇਹਦੇ ਨਾਲ ਵੀ ਵਿਆਹ ਕਰਵਾ ਲਿਆ, ਰਾਣੀ ਬਣਾ ਲਿਆ। ਵਿਆਸ ਨੇ ਇਹ ਕਥਾ ਪਹਿਲਾਂ ਦੱਸ ਦਿੱਤੀ ਹੈ ਵੀ ਇਹ ਵਾਪਰਨ ਵਾਲਾ ਤੇਰੇ ਨਾਲ, ਪਰ ਸਭ ਕੁਝ ਕਰਦਾ ਜਾ ਰਿਹਾ। ਤੇ ਚਲਦਿਆਂ ਚਲਦਿਆਂ ਗੁਰਮੁਖ ਪਿਆਰਿਓ, ਇਹਦੇ ਘਰ ਵਿੱਚ ਪੈਦਾ ਹੋਇਆ ਇੱਕ ਪੁੱਤਰ। ਜਦੋਂ ਪੁੱਤਰ ਪੈਦਾ ਹੋਇਆ ਨਾ, ਖੁਸ਼ੀ ਤੇ ਹੁੰਦੀ ਹੈ, ਘਰ ਵਿੱਚ ਬੱਚਾ ਨਵਾਂ ਜੀ ਆਉਂਦਾ, ਖੁਸ਼ੀ ਸਾਰਿਆਂ ਨੂੰ ਆਉਂਦੀ ਹੈ। ਉਸ ਖੁਸ਼ੀ ਦੇ ਵਿੱਚ ਰਾਜੇ ਜਨਮੇਜੇ ਨੇ ਆਪਣੇ ਘਰ ਵਿੱਚ ਇੱਕ ਫੰਕਸ਼ਨ ਰੱਖਿਆ। ਫੰਕਸ਼ਨ ਕੀ ਰੱਖਿਆ? ਇੱਕ ਬ੍ਰਹਮ ਭੋਜ, ਧਾਰਮਿਕ ਦਿਸ਼ਾ ਤੋਂ ਉਹ ਫੰਕਸ਼ਨ ਹੈ। ਮਾਫ ਕਰਨਾ ਗੁਰੂ ਪਿਆਰਿਓ, ਜਿਹੜੇ ਤਾਰਕਿਕ ਲੋਕ ਨੇ ਨਾ, ਉਹ ਧਰਮ ਦੀ ਓਟ ਲੈਂਦੇ ਨੇ, ਧਰਮ ਦੀ ਵਰਤੋਂ ਕਰਦੇ ਨੇ, ਪਰ ਅੰਦਰ ਪਿੱਛੇ ਧਰਮ ਨਹੀਂ ਹੁੰਦਾ। ਜੇ ਨਾਸਤਿਕ ਬੰਦਾ ਜਾਂ ਤਰਕਵਾਦੀ ਬੰਦਾ ਨਾ ਕੋਈ ਧਰਮ ਦਾ ਕੰਮ ਕਰਦਾ ਨਜ਼ਰ ਆਉਂਦਾ ਹੋਵੇ ਸਾਨੂੰ ਸਾਡੇ ਸਮਾਜ ਵਿੱਚ, ਅਸੀਂ ਹੋ ਸਕਦਾ ਕਈਆਂ ਨੂੰ ਵੇਖਦੇ ਹੋਵਾਂਗੇ ਵੀ ਆਹ ਬਿਜ਼ਨਸਮੈਨ ਬਹੁਤ ਵਧੀਆ ਹਰ ਸਾਲ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਦਾ। ਮੈਂ ਕਿਸੇ ਨੂੰ ਨਹੀਂ ਕਹਿੰਦਾ, ਪਰ ਕੁਝ ਬੰਦੇ ਹੁੰਦੇ ਨੇ, ਜਾਂ ਆਹ ਬੰਦਾ ਬੜਾ ਧਰਮੀ ਹੈ, ਧਰਮ ਦੀ ਕਿਰਿਆ ਕਰਦਾ। ਜ਼ਰੂਰੀ ਨਹੀਂ ਉਹਦੇ ਧਾਰਮਿਕ ਕੰਮ ਦੇ ਪਿੱਛੇ ਉਹਦੀ ਸੋਚ ਵੀ ਧਰਮਿਕ ਹੋਵੇ। ਧਰਮ ਦਾ ਬੁਰਕਾ ਪਾ ਲੈਂਦਾ, ਧਰਮ ਦੀ ਆੜ ਲੈ ਲੈਂਦਾ, ਪਰ ਆਪ ਧਰਮੀ ਨਹੀਂ ਹੁੰਦਾ। ਮੈਂ ਹੈਰਾਨ ਰਹਿ ਗਿਆ, ਆ ਪਰਸੋਂ ਨਿਊਜ਼ ਆਈ ਇੱਕ, ਤੁਹਾਨੂੰ ਪਤਾ ਵੀ ਮੀਡੀਆ ਵਿੱਚ ਅੱਜ ਕੱਲ੍ਹ ਭਾਈ ਜਸਵੰਤ ਸਿੰਘ ਖਾਲੜਾ ਅਮਰ ਸ਼ਹੀਦ, ਉਹਨਾਂ ਦੀ ਚਰਚਾ ਬਹੁਤ ਹੈ, ਉਹ ਫਿਲਮ ਦੇ ਕਾਰਨ ਸ਼ੁਰੂ ਹੋਈ ਹੋਈ ਹੈ। ਉਸ ਚਰਚਾ ਦੇ ਨਾਲ ਕੁਛ ਪਰਤਾਂ ਅੱਗੇ ਤੋਂ ਅੱਗੇ ਖੁੱਲਦੀਆਂ ਜਾ ਰਹੀਆਂ ਨੇ। ਇੱਕ ਸੱਜਣ ਇੰਟਰਵਿਊ ਦੇ ਰਿਹਾ ਸੀ, ਖਾਲੜਾ ਜੀ ਬਾਰੇ ਕੁਛ ਕਹਿ ਰਿਹਾ ਸੀ, ਉਹਨੇ ਗੱਲਾਂ ਕਹਿੰਦਿਆਂ ਕਹਿੰਦਿਆਂ ਇੱਕ ਗੱਲ ਕਹੀ, ਮੈਨੂੰ ਬੜੀ ਹੈਰਾਨਗੀ ਹੋਈ। ਕਹਿੰਦਾ ਜਿਸ ਦਿਨ ਭਾਈ ਜਸਵੰਤ ਸਿੰਘ ਖਾਲੜਾ ਨੂੰ SSP ਅਜੀਤ ਸਿੰਘ ਸੰਧੂ ਨੇ ਸ਼ਹੀਦ ਕੀਤਾ ਨਾ, ਉਸ ਦਿਨ ਚੰਡੀਗੜ੍ਹ ਆਪਣੀ ਕੋਠੀ ਵਿੱਚ ਪਹਿਲਾਂ ਅਖੰਡ ਪਾਠ ਵੀ ਕਰਵਾਇਆ। ਹੁਣ ਅੰਦਾਜ਼ਾ ਤੁਸੀਂ ਲਾਓ ਕਿ ਉਸ ਬੰਦੇ ਦਾ ਅਖੰਡ ਪਾਠ ਕਰਵਾਉਣਾ ਕੋਈ ਧਰਮ ਦਾ ਕੰਮ ਹੋਵੇਗਾ? ਨਹੀਂ ਨਹੀਂ, ਬਾਹਰੋਂ ਕਿਤੇ ਨਾ ਕਿਤੇ ਧਰਮੀ ਹੋਣ ਦਾ ਢੌਂਗ ਹੈ, ਜਾਂ ਕਹੀਏ ਵੀ ਪਾਪ ਕਰਨ ਵਾਸਤੇ ਵੀ ਉਹ ਰੱਬ ਦਾ ਆਸਰਾ ਪਾਲਦਾ ਫਿਰਦਾ। ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਬਹੁਤ ਬੁਰਾ, ਪਰ ਪਾਪੀਆਂ ਨੂੰ ਪਾਪ ਹੀ ਚੰਗਾ ਲੱਗਦਾ। ਖੈਰ ਇਸ ਪਾਸੇ ਮੈਂ ਜ਼ਿਆਦਾ ਨਾ ਜਾਵਾਂ, ਤੁਸੀਂ ਬੜੇ ਸਿਆਣੇ ਹੋ। ਹੁਣ ਰਾਜਾ ਜਨਮੇਜਾ ਹੈ ਤੇ ਤਰਕਵਾਦੀ ਹੈ, ਸ਼ਰਧਾ ਭਾਵਨਾ ਤੇ ਕੋਈ ਨਹੀਂ, ਪਰ ਫੰਕਸ਼ਨ ਤੇ ਕੋਈ ਕਰਨਾ ਨਾ ਬੱਚੇ ਦੀ ਖੁਸ਼ੀ ਵਿੱਚ, ਲੋਕਾਂ ਨੂੰ ਤੇ ਪਤਾ ਲੱਗਣਾ ਚਾਹੀਦਾ ਵੀ ਇਹਦੇ ਘਰ ਵਿੱਚ ਕੋਈ ਸਮਾਗਮ ਹੋਇਆ, ਫਿਰ ਸਮਾਗਮ ਦੀ ਦਿੱਖ ਵੀ ਧਾਰਮਿਕ ਚਾਹੀਦੀ ਹੈ। ਲੋਕ ਕਹਿਣ ਵੀ ਰਾਜਾ ਬੜਾ ਚੰਗਾ। ਉਸ ਸਮੇਂ ਮੁਤਾਬਕ, ਆਪਣੀ ਮਤ ਮੁਤਾਬਕ, ਸਨਾਤਨੀ ਮਤ ਮੁਤਾਬਕ ਇਹਨੇ ਬ੍ਰਹਮ ਭੋਜ ਕੀਤਾ, ਹਵਨ ਵਗੈਰਾ ਦੇ ਪ੍ਰਬੰਧ ਕੀਤੇ ਤੇ ਬੜੇ ਸ਼ਾਮਿਆਨ ਲੱਗੇ, ਟੈਂਟ ਲੱਗੇ ਤੇ ਉਹਦੇ ਵਿੱਚ ਉਹ ਜਿਹੜਾ ਹਮਨ ਕੁੰਡ ਹੁੰਦਾ ਉਹ ਵੀ ਬਣਾਇਆ ਗਿਆ ਤੇ ਉਹਦੇ ਇਰਦ ਗਿਰਦ ਬ੍ਰਾਹਮਣ ਬੈਠੇ ਨੇ। ਉਹ ਕੋਈ ਘਿਓ ਦਾ ਹੋਮ ਪਾਉਂਦਾ, ਕੋਈ ਸਮੱਗਰੀ ਪਾਉਂਦਾ, ਕੋਈ ਮੰਤਰ ਪੜ ਰਿਹਾ ਇਤਿਆਦਿਕ, ਜੋ ਉਹਨਾਂ ਦਾ ਸਿਲਸਿਲਾ ਹੈ। 18 ਬ੍ਰਾਹਮਣ ਉੱਥੇ ਹਾਜ਼ਰ ਸੀ ਤੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦੇ ਨੇ, ਕਹਿੰਦੇ ਜਿਸ ਵੇਲੇ ਇਹ ਚੱਲ ਰਿਹਾ ਸੀ ਸਾਰਾ ਕੁਝ, ਤੇ ਉਹ ਜਿਹੜੀ ਗੋਲੀ ਤੋਂ ਬਣੀ ਹੋਈ ਰਾਣੀ ਸੀ ਨਾ, ਤੇ ਉਹ ਕਹਿੰਦੀ ਵੀ ਮੈਂ ਵੀ ਜਾ ਕੇ ਵੇਖਣਾ ਚਾਹੁੰਦੀ ਹਾਂ ਵੀ ਸਮਾਗਮ ਕਿਹੋ ਜਿਹਾ, ਫੰਕਸ਼ਨ ਕਿਹੋ ਜਿਹਾ। ਅਕਸਰ ਮਾਂ ਸੀ ਬੱਚੇ ਦੀ, ਤੇ ਉਹ ਬਾਹਰ ਆਈ ਸਾੜੀ ਲਾ ਕੇ। ਯਾਦ ਰੱਖਣਾ ਇਹ ਉਹ ਸਮਾਂ ਸੀ ਜਦੋਂ ਮਨੁੱਖ ਨੇ ਕੱਪੜਾ ਤੇ ਤਿਆਰ ਕਰ ਲਿਆ ਸੀ। ਕੋਈ ਸਮਾਂ ਸੀ ਪਹਿਲਾਂ ਰੁੱਖਾਂ ਦੇ ਪੱਤਿਆਂ ਨਾਲ ਤਨ ਢੱਕਦਾ ਰਿਹਾ, ਸਮਾਂ ਸੀ ਜਾਨਵਰਾਂ ਦੀ ਖੱਲ ਦੇ ਨਾਲ ਵੀ ਤਨ ਢੱਕਦਾ ਰਿਹਾ, ਪਰ ਕੱਪੜਾ ਸਹਿਜੇ ਸਹਿਜੇ ਇਹ ਬਣਾਉਣ ਤੱਕ ਪਹੁੰਚਿਆ। ਇਹ ਉਹ ਸਮਾਂ ਸੀ ਜਦੋਂ ਕੱਪੜਾ ਈਜ਼ਾਦ ਹੋ ਚੁੱਕਿਆ ਸੀ, ਬਣਾਉਣਾ ਸਿੱਖ ਲਿਆ ਸੀ, ਪਰ ਸਟਿਚਿੰਗ ਅਜੇ ਨਹੀਂ ਸੀ ਸਿੱਖੀ ਵੀ ਇਹ ਸਿਉਂਤਾ ਵੀ ਜਾ ਸਕਦਾ ਕੱਟ ਕੇ, ਇਹਦੀ ਕੋਈ ਸਪੈਸ਼ਲ ਫਿਟਿੰਗ ਵੀ ਬਣ ਸਕਦੀ ਹੈ। ਬੀਬੀਆਂ ਵੀ ਤੇ ਮਰਦ ਲੋਕ ਵੀ ਕੇਵਲ ਸਾਬਤ ਕੱਪੜਾ ਬਿਨਾਂ ਕੱਟਿਆਂ ਹੀ ਪਹਿਨਿਆ ਕਰਦੇ ਸੀ। ਆ ਬਾਬਾ ਰਾਮਦੇਵ ਦੇ ਪਹਿਨਿਆ ਹੋਇਆ ਵੇਖਿਆ ਹੋਣਾ ਤੁਸੀਂ, ਇੱਕੋ ਕੱਪੜਾ, ਲੱਕ ਤੇ ਵੀ ਉਹੀ ਹੈ ਤੇ ਮੋਢਿਆਂ ਤੱਕ ਵੀ ਉਹੀ ਹੈ, ਇੱਕ ਇਸ ਤਰ੍ਹਾਂ ਕੱਪੜਾ ਪਹਿਨਦੇ ਸੀ। ਬੀਬੀਆਂ ਵੀ ਇੱਕੋ ਕੱਪੜਾ ਪਹਿਨਦੀਆਂ ਸੀ ਜਿਹਨੂੰ ਸਾੜੀ ਕਿਹਾ ਜਾਂਦਾ ਸੀ। ਸਾੜੀ ਦਾ ਪਿਛੋਕੜ ਹੈ ਸਾਰੀ, ਸਾਰੀ ਤੋਂ ਭਾਵ ਹੈ ਵੀ ਉਹ ਕੱਪੜਾ ਜਿਹੜਾ ਸਾਰੇ ਤਨ ਨੂੰ ਢੱਕ ਲਵੇ। ਇਸ ਰਾਣੀ ਨੇ ਸਾੜੀ ਲਾਈ ਹੈ, ਉਹ ਬਾਹਰ ਆਈ ਹੈ ਉਸ ਪੰਡਾਲ ਦੇ ਵਿੱਚ, ਤੇ ਜਦੋਂ ਉਹ ਵੇਖਣ ਲੱਗੀ ਨਾ ਆ ਕੇ, ਤੇ ਦਸਮ ਪਾਤਸ਼ਾਹ ਨੇ ਬੜੇ ਵਧੀਆ ਢੰਗ ਨਾਲ ਇਹ ਲਿਖੀ ਹੈ ਗੱਲ, ਪੰਜਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਰਹੇ ਨੇ, ਦਸਮ ਪਾਤਸ਼ਾਹ ਦਸਮ ਗ੍ਰੰਥ ਵਿੱਚ ਲਿਖ ਰਹੇ ਨੇ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਸੰਖੇਪ ਰੂਪ ਵਿੱਚ ਲਿਖੀ ਹੈ, ਦਸਮ ਵਿੱਚ ਉਹ ਵਿਸਥਾਰ ਸਹਿਤ ਹੈ। ਤੇ ਉੱਥੇ ਕੀ ਹੋਇਆ ਮਹਾਰਾਜ, ਕਹਿੰਦੇ ਇੱਕ ਹਵਾ ਦਾ ਤੇਜ ਬੁੱਲਾ ਆ ਗਿਆ, ਅਚਨਚੇਤ ਆ ਗਿਆ, ਪਹਿਲਾਂ ਹਵਾ ਨਹੀਂ ਸੀ ਚੱਲਦੀ, ਅਚਨਚੇਤ ਤੇਜ ਬੁੱਲਾ ਆ ਗਿਆ। ਉਹ ਤੇਜ ਬੁੱਲਾ ਆਇਆ ਤੇ ਉਸ ਬੁੱਲੇ ਦੇ ਨਾਲ ਇਹਦਾ ਸਾੜੀ ਦਾ ਕੱਪੜਾ ਸਰਕ ਗਿਆ, ਥੋੜਾ ਜਿਹਾ ਤਨ ਦਾ ਹਿੱਸਾ ਨੰਗਾ ਹੋ ਗਿਆ। ਇਹਨੂੰ ਵੇਖ ਕੇ ਬ੍ਰਾਹਮਣ ਹੱਸ ਪਏ ਕੁਝ ਵਿੱਚੋਂ। ਹੱਸਣ ਦਾ ਕਾਰਨ ਸੀ, ਹੁਣ ਵਿਦਵਾਨ ਸੀ ਭਾਵੇਂ ਕੋਈ ਵੀ ਸੀ, ਉਹ ਉਹਨਾਂ ਦਾ ਭਾਵ ਸੀ ਵੀ ਕਹਿੰਦੇ ਗੋਲੀ ਤੋਂ ਰਾਣੀ ਤੇ ਬਣ ਗਈ ਪਰ ਰਾਣੀਆਂ ਵਾਲੇ ਚੱਜ ਨਹੀਂ ਆਏ। ਹੱਸ ਪਏ, ਰਾਣੀ ਨੇ ਵੀ ਵੇਖ ਲਏ, ਜਨਮੇਜੇ ਨੇ ਵੀ ਵੇਖ ਲਏ ਵੀ ਬ੍ਰਾਹਮਣ ਹੱਸ ਰਹੇ ਨੇ। ਬੁਲਾਏ ਤਾਂ ਉਹ ਪੁੰਨ ਕਰਮ ਵਾਸਤੇ ਹੋਣਗੇ ਪਰ ਅੰਦਰ ਧਰਮ ਨਹੀਂ ਹੈ, ਮਨ ਸ਼ੰਕਾਵਾਦੀ ਹੈ। ਰਾਜੇ ਜਨਮੇਜੇ ਨੇ ਦੇਰ ਨਾ ਕੀਤੀ ਤਲਵਾਰ ਚੁੱਕੀ, 18 ਦੇ 18 ਬ੍ਰਾਹਮਣ ਕਤਲ ਕਰ ਦਿੱਤੇ। ਇਹ ਪਾਤਸ਼ਾਹ ਨੇ ਬਿਲਕੁਲ ਗਿਣਤੀ ਸਟੀਕ ਲਿਖੀ ਹੈ ਇੱਥੇ। ਮੈਂ ਫਿਰ ਪੰਕਤੀ ਪੜ੍ਹਦਿਆਂ, ਰਾਜਾ ਜਨਮੇਜਾ ਦੇ ਮਤੀ ਵੇਦ ਵਿਆਸ ਪੜਾਇਆ, ਤਿੰਨ ਕਰ ਜੱਗ 18 ਘਾਏ। ਜੱਗ ਕੀਤਾ 18 ਮਾਰ ਦਿੱਤੇ, ਕਿਰਤ ਨਾ ਚੱਲਿਆ ਚਲਾਇਆ। ਜਿਹੜੀ ਪੂਰਬਲੇ ਜਨਮਾਂ ਦੀ ਕਿਰਤ ਹੈ, ਇਸ ਜਨਮਾਂ ਵਿੱਚ ਪਰਾਲਬਧ ਬਣ ਜਾਂਦੀ ਹੈ, ਉਹ ਕਹਿੰਦੇ ਚਲਾਈ ਹੋਈ ਚੱਲਦੀ ਨਹੀਂ, ਭਾਵ ਟਲਿਆ ਨਹੀਂ ਕਰਦੀ, ਜਿੰਨਾ ਬੰਦਾ ਮਰਜ਼ੀ ਯਤਨ ਕਰੇ। ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਅੰਦਰ ਵੀ ਇਹ ਗੱਲ ਕਹੀ ਹੈ ਨਾ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਤੇ ਜਦੋਂ ਇਹ ਸਭ ਕੁਝ ਭੁੱਲੇ ਹੋਏ ਨੇ ਕਰਤੂਤ ਕਰ ਲਈ, ਕਿਉਂ ਕਰ ਬੈਠਿਆ? ਦੂਜੀ ਥਾਂ ਤੇ ਸਤਿਗੁਰੂ ਕਹਿੰਦੇ ਨੇ ਜਨਮੇਜੈ ਗੁਰ ਸ਼ਬਦ ਨਾ ਜਾਣਿਆ। ਵਿਆਸ ਰਿਸ਼ੀ ਦਾ ਦਿੱਤਾ ਹੋਇਆ ਉਪਦੇਸ਼ ਸਾਰਾ ਭੁਲਾ ਦਿੱਤਾ ਤੇ ਪਾਪ ਕਰਦਾ ਮਨ ਨੂੰ ਅੱਗੇ ਵਧੀ ਗਿਆ। ਜਦੋਂ ਇਹ ਸਭ ਕੁਝ ਹੋ ਗਿਆ, ਸਮਾਂ ਥੋੜਾ ਜਿਹਾ ਹੋਰ ਲੰਘਿਆ ਤੇ ਉਹ ਸਮਾਂ ਲੰਘਣ ਤੋਂ ਬਾਅਦ ਇਹਦੇ ਸਰੀਰ ਤੇ ਕੋਹੜ ਫੁੱਟਣਾ ਸ਼ੁਰੂ ਹੋ ਗਿਆ, ਚਮੜੀ ਖਰਾਬ ਹੋਣੀ ਸ਼ੁਰੂ ਹੋ ਗਈ। ਅੱਜ ਕੱਲ੍ਹ ਵੀ ਕਈਆਂ ਨੂੰ ਹੋ ਜਾਂਦੀ ਹੈ ਸਮੱਸਿਆ, ਤੇ ਉਸ ਵੇਲੇ ਤੇ ਇਲਾਜ ਵੀ ਕੋਈ ਨਹੀਂ ਸੀ, ਅੱਜ ਕੱਲ੍ਹ ਤੇ ਥੋੜਾ ਬਹੁਤਾ ਟ੍ਰੀਟਮੈਂਟ ਮਿਲ ਵੀ ਜਾਂਦਾ। ਤੇ ਜਦੋਂ ਸਾਰਾ ਸਰੀਰ ਕੋਹੜ ਨਾਲ ਭਰ ਗਿਆ ਨਾ, ਦਵਾਈਆਂ ਉਪਚਾਰ ਵੀ ਜਵਾਬ ਦੇ ਗਏ, ਵੈਦਾਂ ਦੇ ਵੱਸ ਕੁਛ ਨਾ ਰਿਹਾ, ਇੱਕ ਦਿਨ ਇਹਦੇ ਦਿਮਾਗ ਵਿੱਚ ਗੱਲ ਆਈ ਵੀ ਜਿਹੜਾ ਕੋਹੜ ਹੋਇਆ ਨਾ ਮੈਨੂੰ, ਇਹ ਤੇ ਰਿਸ਼ੀ ਵਿਆਸ ਜੀ ਨੇ ਮੈਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ, ਮੈਂ ਤੇ ਭੁੱਲ ਗਿਆ ਉਹਨਾਂ ਦੀ ਗੱਲ। ਰਾਜਾ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਪਿਆ, ਇੱਕ ਗਲਤੀ ਨਾਲ ਹੀ ਪਾਪੀ ਹੋ ਗਿਆ ਕਿਉਂਕਿ ਬਚਨ ਨਹੀਂ ਕਮਾਇਆ। ਤੇ ਜਦੋਂ ਉਹ ਕੋਹੜ ਹੋਇਆ, ਹੁਣ ਯਾਦ ਕੀਤਾ ਉਸੇ ਸੰਤ ਨੂੰ ਵੀ ਜਿਹਨੇ ਇਹ ਦੱਸਿਆ ਸੀ, ਇਲਾਜ ਵੀ ਉਹਦੇ ਕੋਲੋਂ ਮਿਲ ਸਕਦਾ ਹੈ। ਗਿਆ ਹੁਣ ਸ਼ਰਧਾ ਬਣਾ ਕੇ, ਥੋੜੀ ਬਹੁਤੀ ਸ਼ਰਧਾ ਉਮਗੀ ਕਿਉਂਕਿ ਦੁੱਖ ਹੈ, ਦੁੱਖ ਬੰਦੇ ਨੂੰ ਕੁਛ ਨਾ ਕੁਛ ਤੇ ਪਿੰਗਲਾ ਦਿੰਦਾ ਮਨ ਨੂੰ। ਦੁਖੀ ਮਨ ਨਾ ਚਾਹੁੰਦਿਆਂ ਹੋਇਆਂ ਵੀ ਦੂਜੇ ਦੀ ਗੱਲ ਮੰਨਣ ਵਾਸਤੇ ਤਿਆਰ ਹੋ ਜਾਂਦਾ ਵੀ ਸ਼ਾਇਦ ਮੇਰਾ ਦੁੱਖ ਦੂਰ ਹੋ ਜਾਵੇ। ਤੇ ਜਿਸ ਵੇਲੇ ਰਿਸ਼ੀ ਵਿਆਸ ਜੀ ਕੋਲ ਗਿਆ, ਜਾ ਕੇ ਪਛਤਾਵਾ ਕਰਨ ਲੱਗਾ, ਜੀ ਮੈਂ ਤੁਹਾਡੀ ਗੱਲ ਨਹੀਂ ਮੰਨੀ, ਤੁਹਾਡਾ ਬਚਨ ਸੱਚ ਹੋ ਗਿਆ ਤੇ ਮੇਰਾ ਤੇ ਸਰੀਰ ਕੋਹੜ ਨਾਲ ਭਰ ਗਿਆ, ਆਪ ਜੀ ਜੋ ਮਰਜ਼ੀ ਕਰੋ, ਕਿਰਪਾ ਕਰੋ, ਮੇਰਾ ਇਹ ਦੁੱਖ ਦੂਰ ਕਰੋ। ਸੰਤ ਨੂੰ ਤਰਸ ਆਇਆ ਕਿਉਂਕਿ ਉਦਾਰਵਾਦੀ ਹੁੰਦੇ ਨੇ ਜਿਹੜੇ ਸੰਤ ਪੁਰਸ਼ ਸਾਧੂ ਲੋਕ ਹੁੰਦੇ ਨੇ ਨਾ, ਇਹ ਹਮੇਸ਼ਾ ਪਰਉਪਕਾਰ ਦੀ ਗੱਲ ਸੋਚਦੇ ਹੁੰਦੇ ਨੇ। ਪੰਚਮ ਪਾਤਸ਼ਾਹ ਕਹਿ ਰਹੇ ਨੇ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਉਮਾਹ ਦਾ ਅਰਥ ਹੈ ਉਤਸ਼ਾਹ, ਹਮੇਸ਼ਾ ਉਤਸ਼ਾਹ ਦੇ ਵਿੱਚ ਨੇ ਵੀ ਪਰ ਉਪਕਾਰ ਕੀਤਾ ਜਾਵੇ, ਜਦੋਂ ਵੀ ਸਮਾਂ ਮਿਲੇ ਪਰ ਉਪਕਾਰ ਕੀਤਾ ਜਾਵੇ, ਦੁਨੀਆਂ ਦਾ ਭਲਾ ਹੋ ਜਾਵੇ। ਤੇ ਗੁਰੂ ਨਾਨਕ ਦੇ ਘਰ ਨੇ ਤੇ ਹਮੇਸ਼ਾ ਭਲੇ ਦੀ ਗੱਲ ਕੀਤੀ ਹੈ। ਮੈਂ ਵਿਸ਼ਾ ਰੋਕ ਕੇ ਇੱਕ ਬੇਨਤੀ ਇੱਥੇ ਕਰਦੇ ਹਾਂ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਜਿਹੜੀ ਦੀਰਘ ਦ੍ਰਿਸ਼ਟੀ ਹੈ, ਆ ਅੱਖਾਂ ਵਾਲੀ ਨਹੀਂ, ਇੱਕ ਅੰਤਰੀਵ ਦ੍ਰਿਸ਼ਟੀ ਹੁੰਦੀ ਹੈ, ਉਹ ਨੇਤਰ ਜਿਹੜੇ ਬਾਹਰ ਨਹੀਂ ਦਿਸਦੇ ਪਰ ਹਨ ਬ੍ਰਹਮ ਪੁਰਸ਼ਾਂ ਦੇ ਕੋਲ। ਉਹਨਾਂ ਨੇ ਸਾਰੀ ਸ੍ਰਿਸ਼ਟੀ ਵਿੱਚ ਨਜ਼ਰ ਘੁਮਾਈ ਤੇ ਨਜ਼ਰ ਘੁਮਾ ਕੇ ਕੀ ਵੇਖਿਆ ਵੀ ਸੰਸਾਰ ਸੜ ਰਿਹਾ, ਜਲ ਰਿਹਾ ਸੰਸਾਰ, ਇਹ ਅੱਗ ਨਾਲ ਨਹੀਂ ਜਿਹੜੀ ਬਾਹਰ ਲੱਗਦੀ ਹੈ ਹੁੰਦੀ, ਤਾਂ ਇਹ ਵੀ ਬੜੀ ਭਿਆਨਕ ਹੈ। ਕਈ ਵਾਰੀ ਡਾਉ ਅਗਨੀ ਜਿਹਨੂੰ ਕਹਿੰਦੇ ਆ ਜੰਗਲਾਂ ਵਿੱਚ ਲੱਗਦੀ ਹੈ ਤੇ ਕਿੰਨਾ ਰਾਖ ਬਣਾ ਕੇ ਧਰ ਦਿੰਦੀ ਹੈ, ਪਰ ਜਿਹੜੀ ਅੱਗ ਵਿੱਚ ਸੰਸਾਰ ਸੜ ਰਿਹਾ, ਹੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਸਤਿਗੁਰੂ ਕਹਿੰਦੇ ਸੰਸਾਰ ਵਿੱਚ ਚਾਰ ਅੱਗ ਦੀਆਂ ਨਦੀਆਂ ਚੱਲਦੀਆਂ ਨੇ। ਇਹ ਮੋਹ, ਇੱਕ ਨਦੀ ਮੋਹ ਦੀ ਹੈ, ਇੱਕ ਲੋਭ ਦੀ ਹੈ, ਇੱਕ ਕ੍ਰੋਧ ਦੀ ਹੈ ਇਤਿਆਦਿਕ। ਇਹ ਜਿਹੜੀਆਂ ਨਦੀਆਂ ਚੱਲਦੀਆਂ ਨੇ ਨਾ, ਇਹ ਚਾਰੇ ਅੱਗ ਦੀਆਂ ਨਦੀਆਂ ਨੇ, ਤੇ ਜਿਹੜਾ ਇਹਨਾਂ ਨਦੀਆਂ ਵਿੱਚੋਂ ਕਿਸੇ ਇੱਕ ਵਿੱਚ ਡਿੱਗ ਪਿਆ, ਲੋਭੀ ਹੋ ਗਿਆ ਚਾਹੇ ਹੰਕਾਰੀ ਹੋ ਗਿਆ, ਕਹਿੰਦੇ ਪਭ ਹੈ, ਦੱਜ ਹੈ, ਉਹ ਜ਼ਰੂਰ ਸੜਦਾ ਇਹਨਾਂ ਵਿੱਚ ਪੈ ਕੇ। ਹਾਂ, ਬਚ ਸਕਦਾ, ਤਰੀਏ ਚਰਣੀ ਲੱਗ ਆਖੋ ਸਤਨਾਮ ਸ੍ਰੀ ਵਾਹਿਗੁਰੂ, ਤਰ ਸਕਦਾ ਪਰ ਗੁਰੂ ਦੇ ਚਰਨਾਂ ਨਾਲ ਲੱਗ ਜਾਵੇ। ਤੀਜੇ ਪਾਤਸ਼ਾਹ ਨੇ ਨਜ਼ਰ ਮਾਰੀ ਵੀ ਇਹ ਨਦੀਆਂ ਵਿੱਚ ਸੰਸਾਰ ਸੜ ਰਿਹਾ, ਵਿਸ਼ੇ ਵਿਕਾਰਾਂ ਵਿੱਚ ਸੜ ਰਿਹਾ, ਤੇ ਉਹ ਵੇਖਦਿਆਂ ਸਾਰ ਇੱਕ ਅਰਦਾਸ ਗੁਰੂ ਅਮਰਦਾਸ ਸਾਹਿਬ ਦੇ ਹਿਰਦੇ ਵਿੱਚੋਂ ਨਿਕਲਦੀ ਹੈ, ਸਰਬੱਤ ਦੇ ਭਲੇ ਦੀ ਅਰਦਾਸ ਹੈ। ਤੇ ਜਦੋਂ ਇਹ ਵੇਖਿਆ ਤੇ ਪਾਤਸ਼ਾਹ ਕਹਿੰਦੇ ਜਗਤ ਜਲੰਦਾ, ਮਹਾਰਾਜ ਮੇਰੇ ਵਾਹਿਗੁਰੂ ਜੀ ਸੰਸਾਰ ਸੜ ਰਿਹਾ, ਨਾਲ ਹੀ ਅਰਦਾਸ ਕੀਤੀ ਰੱਖ ਲੈ, ਕਿਰਪਾ ਕਰ, ਬਚਾ ਲੈ ਇਸ ਸੰਸਾਰ ਨੂੰ, ਸੜਦਾ ਵੇਖਿਆ ਨਹੀਂ ਜਾਂਦਾ, ਆਪਣੀ ਕਿਰਪਾ ਧਾਰ, ਕਿਰਪਾ ਦ੍ਰਿਸ਼ਟੀ ਧਾਰਨ ਕਰਕੇ। ਅੱਗੇ ਸਲਾਹ ਨਹੀਂ ਦਿੱਤੀ ਵੀ ਇੱਦਾਂ ਬਚਾ ਲੈ, ਵਾਹਿਗੁਰੂ ਨੂੰ ਕੌਣ ਸਲਾਹ ਦੇਵੇ, ਬੀਆ ਪੂਛ ਨਾ ਮਸਲਤ ਧਰੈ, ਜੋ ਕਿਸ਼ ਕਰੈ ਸੋ ਆਪੇ ਕਰੈ, ਉਹਨੇ ਸਲਾਹ ਥੋੜ੍ਹੋ ਲੈਣੀ ਹੁੰਦੀ ਹੈ ਸਾਡੇ ਵਰਗਿਆਂ ਦੀ। ਤੇ ਨਾਲ ਹੀ ਆਖਿਆ ਕਹਿੰਦੇ ਜਿੱਤ ਦੁਆਰੈ ਉਭਰੈ, ਵਾਹਿਗੁਰੂ ਜੀ ਜਿਹੜੇ ਢੰਗ ਨਾਲ ਵੀ ਸੰਸਾਰ ਦਾ ਭਲਾ ਹੋ ਸਕਦਾ ਹੈ, ਇਸ ਅੱਗ ਤੋਂ ਬਚਾਇਆ ਜਾ ਸਕਦਾ ਹੈ, ਤਿੱਤੈ ਲਿਹੋ ਉਬਾਰ, ਬਸ ਉਸੇ ਢੰਗ ਨਾਲ ਬਚਾ ਲਓ। ਇਹੀ ਅਰਦਾਸ ਕੋਈ ਹਿੰਦੂ ਵੀਰ ਕਰੇ ਸ਼ਾਇਦ ਇਹ ਕਹੇਗਾ ਕਿ ਇਹ ਮੇਰੇ ਭਗਵਾਨ ਸੰਸਾਰ ਨੂੰ ਬਚਾ ਤਾਂ ਲੈ ਪਰ ਹਿੰਦੂ ਬਣਾ ਕੇ ਬਚਾ ਲੈ। ਕੋਈ ਮੁਸਲਮਾਨ ਅਰਦਾਸ ਕਰੇ ਸ਼ਾਇਦ ਉਹ ਕਹਿ ਦੇਵੇਗਾ ਬਈ ਸੰਸਾਰ ਦਾ ਭਲਾ ਹੋ ਜਾਵੇ, ਇਹਨਾਂ ਨੂੰ ਇਸਲਾਮ ਵਿੱਚ ਲਿਆ ਸਾਰਿਆਂ ਨੂੰ। ਹੋ ਸਕਦਾ ਅਸੀਂ ਵੀ ਕਿਤੇ ਨਾ ਕਿਤੇ ਇਹ ਸੋਚਦੇ ਹੋਈਏ ਵੀ ਮੇਰੇ ਵਾਹਿਗੁਰੂ ਸੰਸਾਰ ਦਾ ਭਲਾ ਤਾਂ ਕਰਦੇ ਪਰ ਅੰਮ੍ਰਿਤ ਛਕਾ ਕੇ ਕਰੀ, ਹੋਰ ਢੰਗ ਦੀ ਲੋੜ ਨਹੀਂ, ਸਿੱਖ ਬਣਾ ਕੇ ਕਰੀ। ਪਰ ਤੀਜੇ ਪਾਤਸ਼ਾਹ ਕਿੰਨਾ ਦਿਆਨਤਦਾਰੀ ਨਾਲ, ਕਿੰਨਾ ਖੁੱਲੇ ਹਿਰਦੇ ਨਾਲ ਗੱਲ ਕਰਦੇ ਨੇ, ਕਹਿੰਦੇ ਜਿੱਤ ਦੁਆਰਾ ਉੱਭਰੈ, ਸੰਸਾਰ ਬਚਣਾ ਚਾਹੀਦਾ, ਭਲਾ ਹੋਣਾ ਚਾਹੀਦਾ, ਢੰਗ ਤੁਹਾਡਾ, ਜਿਵੇਂ ਮਰਜ਼ੀ ਬਚਾਓ, ਤਿੱਤੈ ਲਿਹੋ ਉਬਾਰ। ਬ੍ਰਹਮ ਪੁਰਸ਼ ਹਮੇਸ਼ਾ ਭਲੇ ਦੀ ਗੱਲ ਸੋਚਦੇ ਨੇ। ਉਸ ਵੇਲੇ ਰਿਸ਼ੀ ਵਿਆਸ ਨੂੰ ਤਰਸ ਆਇਆ ਜਨਮੇਜੇ ਦੇ ਉੱਤੇ, ਗਲਤੀ ਤਾਂ ਵੱਡੀ ਕਰ ਗਿਆ ਸੀ, ਤੇ ਪਰ ਜਦੋਂ ਤਰਸ ਆਇਆ ਕਹਿੰਦੇ ਵੀ ਹੁਣ ਇੱਕੋ ਇੱਕ ਹੱਲ ਹੈ, ਹੱਲ ਹੁਣ ਸਰੀਰ ਦੀ ਦਵਾਈ ਨਾਲ ਨਹੀਂ ਹੋਣਾ ਇਲਾਜ ਤੇਰਾ, ਤੇਰਾ ਇਲਾਜ ਤੇਰੇ ਭਰੋਸੇ ਤੇ ਖੜਾ। ਵੈਸੇ ਤੇ ਬਾਹਰਲੀ ਦਵਾਈ ਵੀ ਭਰੋਸੇ ਨਾਲ ਖਾਈਏ ਤਾਂ ਹੀ ਠੀਕ ਅਸਰ ਕਰਦੀ ਹੈ, ਟ੍ਰੀਟਮੈਂਟ ਤੇ ਭਰੋਸਾ ਨਹੀਂ, ਕਈ ਵਾਰੀ ਦਵਾਈਆਂ ਵੀ ਅਸਰ ਨਹੀਂ ਕਰਦੀਆਂ ਸਰੀਰ ਤੇ। ਕਹਿੰਦੇ ਪਰ ਇਹਦਾ ਇਲਾਜ ਤੇਰੇ ਭਰੋਸੇ ਦੇ ਉੱਤੇ ਨਿਰਭਰ ਹੈ। ਕਹਿੰਦਾ ਜੀ ਦੱਸੋ ਭਰੋਸਾ ਕੀ ਕਰਨਾ ਹੈ। ਕਹਿੰਦੇ ਮੈਂ ਰਿਪੀਟ ਕਰਦਾ ਉਹ ਗੱਲ, ਤੇਰੇ ਵਡੇਰਿਆਂ ਦੀ ਕਥਾ, ਤੇਰੇ ਦਾਦੇ ਦੀ ਕਥਾ, ਤੇਰੇ ਦਾਦੇ ਦੇ ਭਰਾਵਾਂ ਦੀ ਕਥਾ, ਜਿੰਨੀ ਵੀ ਹੈ ਭਾਵ ਮਹਾਭਾਰਤ ਦੀ ਜਿਹੜੀ ਕਹਾਣੀ ਹੈ, ਮੈਂ ਰਿਪੀਟ ਕਰਕੇ ਤੈਨੂੰ ਸੁਣਾਉਣਾ ਹੈ, ਵੇਖੀ ਕਿਤੇ ਹੁਣ ਨਾ ਨੁਕਰ ਨਾ ਕਰ ਬੈਠੀ, ਭਰੋਸਾ ਕਰ ਲਵੇ। ਜਿਵੇਂ ਕਹਿੰਦੇ ਮਰਦਾ ਹਰ ਹਰ ਕਰਦਾ, ਸਾਹਮਣੇ ਦੁੱਖ ਹੈ, ਕੋੜ ਦਾ ਰੋਗ ਹੈ, ਕਹਿੰਦਾ ਜੀ ਸਤ ਬਚਨ, ਮੈਂ ਇਸੇ ਤਰ੍ਹਾਂ ਕਰ ਲਵਾਂਗਾ। ਤੇ ਜਦੋਂ ਉਹ ਕਥਾ ਆਰੰਭ ਕੀਤੀ, ਚੱਲਦੀ ਗਈ ਕਥਾ, ਮਹਾਭਾਰਤ ਕਿਹੜਾ ਛੋਟਾ ਜਿਹਾ ਸੀ ਵੀ ਉਹ ਇੱਕੋ ਦੋ ਦਿਨ ਵਿੱਚ ਮੁੱਕਣ ਵਾਲੀ ਸੀ, ਲੰਮਾ ਸਿਲਸਿਲਾ ਚੱਲਿਆ, ਕਹਿ ਦਿਓ ਵੀ ਘੰਟਿਆਂ ਬੱਧੀ ਰੋਜ਼ ਬੈਠਦੇ ਕਥਾ ਵਿਆਸ ਜੀ ਕਰਦੇ ਤੇ ਜਨਮੇਜਾ ਸੁਣਦਾ। ਤੇ ਗੱਲ ਇੱਥੇ ਪਹੁੰਚ ਗਈ ਵੀ ਜਦੋਂ ਮਹਾਭਾਰਤ ਦਾ ਜੰਗ ਹੋ ਰਿਹਾ ਸੀ ਤੇ ਭੀਮ ਨੇ ਚੁੱਕ ਚੁੱਕ ਕੇ ਹਾਥੀ ਵਗਾ ਕੇ ਮਾਰੇ, ਬੋਲਿਆ ਤੇ ਕੁਝ ਨਾ ਪਰ ਮਨ ਨਾ ਮੰਨਿਆ, ਨੱਕ ਜਿਹਾ ਚੜਾਇਆ ਵੀ ਗੱਲ ਜਚਦੀ ਨਹੀਂ। ਅਸੀਂ ਵੀ ਕਹਿ ਦਿੰਦੇ ਹਾਂ ਕਈ ਵਾਰੀ ਧਰਮ ਦੇ ਵਿਸ਼ਿਆਂ ਦੇ ਉੱਤੇ, ਗੁਰੂ ਸਾਹਿਬ ਤੇ ਤਰਕ ਕਰਦੇ ਨੇ ਸਾਡੇ ਪੱਗਾਂ ਵਾਲੇ ਭਰਾ ਵੀ ਇਹ ਕਿਵੇਂ ਹੋ ਸਕਦਾ। ਇਹ ਬੰਦਾ ਕਿਵੇਂ ਕਰ ਸਕਦਾ? ਇੱਕ ਵਾਰੀ ਗੁਰੂ ਨਾਨਕ ਦੇਵ ਸਾਹਿਬ ਦੀ ਕਥਾ ਕਿਤੇ ਚੱਲਦੀ ਸੀ, ਚਰਚਾ ਚੱਲਦੀ ਸੀ, ਅਸਲ 'ਚ ਕਥਾ ਨਹੀਂ, ਵਿਦਵਾਨਾਂ ਵਿੱਚ ਥੋੜ੍ਹੀ ਜਿਹੀ ਚਰਚਾ ਚੱਲ ਰਹੀ ਸੀ, ਬੈਠੇ ਸੀ ਕਿਤੇ, ਅਤੇ ਉਹਦੇ ਵਿੱਚ ਜ਼ਿਕਰ ਆਇਆ ਵੀ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ 3 ਦਿਨ ਵੇਈ ਨਦੀ ਵਿੱਚ ਅਲੋਪ ਰਹੇ। ਇਹੀ ਇਤਿਹਾਸ ਹੈ ਨਾ, ਜਾਣਦੇ ਹੀ ਹੋਣੇ ਲਗਭਗ। ਅਤੇ 3 ਦਿਨਾਂ ਬਾਅਦ ਨਦੀ ਤੋਂ ਬਾਹਰ ਆਏ, ਅਤੇ ਇੱਕ ਸੱਜਣ ਨੇ ਕਹਿ ਦਿੱਤਾ ਇਹੀ ਗੱਲ ਕਰਦਿਆਂ ਵੀ ਸਤਿਗੁਰੂ ਸਾਹਿਬ ਨੇ ਆਪਣੇ ਸਰੀਰ ਦੇ ਤੱਤਾਂ ਨੂੰ ਮੋੜ ਕੇ ਤੱਤਾਂ ਵਿੱਚ ਮਿਲਾ ਦਿੱਤਾ, ਅਤੇ 3 ਦਿਨ ਬਾਅਦ ਉਸੇ ਸਰੀਰ ਦੀ ਰਚਨਾ ਤੱਤਾਂ ਤੋਂ ਕਰਕੇ ਬਾਹਰ ਆਏ। ਇਹ ਗੱਲ ਕੋਈ ਨਾ ਵਾਜਬ ਵੀ ਨਹੀਂ। ਅਤੇ ਜਿਹੜਾ ਵਿੱਚ ਤਰਕਵਾਦੀ ਬੈਠਾ ਸੀ ਕਹਿੰਦਾ ਇਹ ਕਿਵੇਂ ਹੋ ਸਕਦਾ, ਬੰਦਾ ਪਾਣੀ ਕਿਵੇਂ ਬਣ ਸਕਦਾ? ਇੱਕ ਸ਼ਰਧਾਬਾਨ ਦਾ ਜਵਾਬ ਸੀ ਵੀ ਅਸੀਂ ਵੀ ਮੰਨਦੇ ਹਾਂ ਬੰਦਾ ਪਾਣੀ ਨਹੀਂ ਬਣ ਸਕਦਾ, ਫਰਕ ਇੱਥੇ ਖੜਾ ਵੀ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਨੂੰ ਕੇਵਲ ਬੰਦਾ ਮੰਨਦੇ ਹਾਂ ਅਤੇ ਅਸੀਂ ਗੁਰੂ ਨਾਨਕ ਦੇਵ ਸਾਹਿਬ ਨੂੰ ਰੱਬ ਮੰਨਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਲ ਤਾਂ ਇੱਥੇ ਹੀ ਖੜੀ ਹੈ। ਜੇ ਵਿਅਕਤੀ ਮੰਨ ਕੇ ਗੁਰੂ ਸਾਹਿਬ ਵੱਲ ਵੇਖੋਗੇ ਫਿਰ ਸਾਡੇ ਵਰਗੇ ਹੀ ਨੇ, ਕਹੀ ਜਾਂਦੇ ਨੇ ਕਈ ਪ੍ਰਚਾਰਕ। ਜੇ ਸ਼ਰਧਾ ਨਾਲ ਵੇਖੋਗੇ ਫਿਰ ਪਾਤਸ਼ਾਹ ਕਹਿ ਰਹੇ ਨੇ ਗੁਰ ਪਰਮੇਸ਼ਰ ਇੱਕ ਹੈ ਅੰਤਰ ਕੋ ਨਾਹੀ, ਗੁਰ ਪਰਮੇਸ਼ਰ ਇੱਕੋ ਜਾਨ। ਮੈਂ ਗੱਲ ਵਿਸ਼ਵਾਸ ਦੀ ਕਰ ਰਿਹਾ ਸੀ, ਜਨਮੇਜੇ ਨੇ ਸੁਣੀ ਤੇ ਗਿਆ ਕਥਾ, ਪਰ ਇੱਥੇ ਆ ਕੇ ਸ਼ੱਕ ਜਿਹਾ ਪੈ ਗਿਆ ਵੀ ਬੰਦਾ ਹੱਥ ਹੀ ਨਹੀਂ ਚੁੱਕ ਕੇ ਮਾਰ ਸਕਦਾ। ਜੇ ਸਾਡਾ ਇਤਿਹਾਸ ਨਾ ਲਿਖਿਆ ਹੁੰਦਾ ਸ਼ਾਇਦ ਅਸੀਂ ਵੀ ਕਹਿ ਦਿਆ ਕਰਨਾ ਸੀ ਵੀ ਭਾਈ ਬਚਿੱਤਰ ਸਿੰਘ ਹਾਥੀ ਨੂੰ ਫਤਿਹ ਨਹੀਂ ਕਰ ਸਕਦਾ। ਕਹਿਣ ਵੀ ਲੱਗ ਗਏ ਨੇ ਕਈ ਤਾਂ ਵੀ ਇਹ ਤੇ ਕਲਪਤ ਗੱਲ ਹੈ, ਹਾਥੀ ਮਾਰਨਾ ਕਿਤੇ ਸਿਖਾਲਾ, ਉਹ ਵੀ ਵਰਸ਼ੇ ਦੇ ਨਾਲ। ਉਸੇ ਤਰ੍ਹਾਂ ਜਨਮੇਜੇ ਦੇ ਮਨ ਵਿੱਚ ਅੰਦਰ ਇੱਕ ਸੋਚ ਉਮ ਗਈ, ਤਰਕਵਾਦੀ ਸੋਚ, ਵੀ ਗੱਲ ਜਚਦੀ ਨਹੀਂ ਵੀ ਬੰਦਾ ਹਾਥੀ ਨੂੰ ਤਾਂ ਚੁੱਕੇ ਨਹੀਂ ਸਕਦਾ, ਭਗਾ ਕੇ ਮਾਰਨਾ ਤੇ ਦੂਰ ਦੀ ਬਾਅਦ ਦੀ ਗੱਲ ਹੈ। ਸੋ ਕਥਾ ਤੇ ਪੂਰੀ ਹੋ ਗਈ, ਬਾਕੀ ਸਰੀਰ ਤੋਂ ਕੋਹੜ ਦਾ ਰੋਗ ਵੀ ਮਿਟ ਗਿਆ, ਤੇ ਗੁਰਮੁਖ ਪਿਆਰਿਓ ਉਹ ਨੱਕ ਚੜਾਇਆ ਸੀ, ਨਖਰਾ ਜਿਹਾ ਕੀਤਾ ਸੀ, ਨੱਕ ਤੇ ਰੋਗ ਰਹਿ ਗਿਆ, ਮੈਂ ਪਹਿਲਾਂ ਵੀ ਥੋੜਾ ਜਿਹਾ ਜ਼ਿਕਰ ਕੀਤਾ। ਆਖਰ ਨੂੰ ਇਸੇ ਰੋਗ ਦਾ ਅੱਜ ਕੱਲ ਸ਼ਬਦ ਹੈ ਕੈਂਸਰ। ਉਹ ਛੋਟਾ ਜਿਹਾ ਜਿਹੜਾ ਨੱਕ ਤੇ ਜ਼ਖਮ ਰਿਹਾ ਸੀ ਨਾ, ਸਹਿਜੇ ਸਹਿਜੇ ਉਹ ਭਿਆਨਕ ਰੂਪ ਧਾਰਨ ਕਰ ਗਿਆ। ਆਖਰ ਨੂੰ ਜਨਮੇਜੇ ਦੀ ਇੱਥੋਂ ਹੀ ਮੌਤ ਹੋਈ ਹੈ। ਮੈਂ ਪੰਕਤੀਆਂ ਰਿਪੀਟ ਕਰਨ ਲੱਗਿਆ ਪੰਜਵੇਂ ਪਾਤਸ਼ਾਹ ਦੀਆਂ। ਕਹਿੰਦੇ ਰਾਜਾ ਜਨਮੇਜਾ ਦੇਹ ਮਤੀ ਬਰਜ ਬਿਆਸ ਪੜਾਇਆ, 3 ਘਰ ਜੱਗ 18 ਘਾਏ, ਕਿਰਤ ਨਾ ਚੱਲੈ ਚਲਾਇਆ। ਜਨਮੇਜਾ ਗੁਰ ਸ਼ਬਦ ਨਾ ਜਾਣਿਆ, ਦੂਜੀ ਥਾਂ ਤੇ ਜ਼ਿਕਰ ਹੈ, ਉਪਦੇਸ਼ ਨੂੰ ਸਮਝਿਆ ਨਹੀਂ, ਸ਼ੰਕਾਬਾਦੀ ਰਿਹਾ। ਤੀਜੀ ਥਾਂ ਤੇ ਜ਼ਿਕਰ ਹੈ ਰਾਜਾ ਜਨਮੇਜਾ ਖੋਏ ਗਿਆ, ਭੁੱਲ ਗਿਆ ਸਾਰੀ ਗੱਲ। ਇਹ ਕੀ ਕਾਰਨ? ਇੱਕ ਗਲਤੀ ਕਾਰਨ, ਜੇ ਨੱਕ ਨਾ ਚੜਾਉਂਦਾ, ਨਖਰਾ ਨਾ ਕਰਦਾ, ਸ਼ੱਕ ਨਾ ਕਰਦਾ, ਸ਼ਾਇਦ ਬਚਾਅ ਹੋ ਜਾਂਦਾ। ਕਹਿੰਦੇ ਇੱਕ ਹੀ ਕਾਰਨ, ਪਾਪੀ ਪਿਆ। ਆਪਣੀ ਗੱਲ ਆਰੰਭ ਹੋਈ ਸੀ ਪਾਤਸ਼ਾਹ ਦੀ ਬਾਣੀ ਤੋਂ। ਸਤਿਗੁਰੂ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ, ਗੁਰੂ ਦੇ ਬਚਨ ਤੇ ਭਰੋਸਾ ਕਰ, ਹਿਰਦੇ ਵਿੱਚ ਵਸਾ, ਸ਼ੰਕਾ ਨਾ ਕਰਿਆ ਕਰ ਵੀ ਇਹ ਕਿਵੇਂ ਹੋ ਸਕਦਾ, ਇਹ ਗੱਲ ਪੋਸੀਬਲ ਨਹੀਂ ਲੱਗਦੀ, ਇਹ ਗੱਲ ਕੱਢ ਦੇ ਮਨ ਦੇ ਵਿੱਚੋਂ। ਤੇ ਇੱਕ ਥਾਂ ਜ਼ਿਕਰ ਕੀਤਾ ਸੀ, ਮੈਂ ਪਹਿਲਾਂ ਵੀ ਪੜ੍ਹਿਆ ਸੀ ਵੀ ਜੇ ਕੋ ਬਚਨ ਕਮਾਵੈ ਸੰਤਨ ਕਾ, ਗੁਰਮੁਖਾਂ ਦੀ ਗੱਲ ਵੀ ਕੋਈ ਮੰਨ ਲਵੇ ਨਾ, ਸਿੱਖਾਂ ਦੀ ਵੀ, ਉਹਦੇ ਤੇ ਵੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ, ਗੁਰੂ ਦੀ ਕਿਰਪਾ ਦੇ ਨਾਲ ਉਹ ਤਰ ਜਾਂਦਾ ਹੈ, ਉਹਦਾ ਭਲਾ ਹੋ ਜਾਂਦਾ ਹੈ। ਗੁਰਮੁਖੋ ਮੈਂ ਬੇਨਤੀ ਕਰਾਂ, ਬਾਣੀ ਗੁਰੂ, ਗੁਰੂ ਹੈ ਬਾਣੀ, ਕਿਤੇ ਸ਼ੱਕ ਨਾ ਕਰੀਏ ਵੀ ਗੁਰਬਾਣੀ ਕੇਵਲ ਇੱਕ ਕਵਿਤਾ ਲਿਖੀ ਹੋਈ ਹੈ, ਵੀ ਇਹ ਤੇ ਗੁਰੂ ਸਾਹਿਬ ਨੇ ਚੰਗੀਆਂ ਗੱਲਾਂ ਲਿਖਤੀਆਂ। ਇੱਕ ਮੈਂ ਕਾਮਰੇਡ ਬੰਦੇ ਨੂੰ ਸੁਣ ਰਿਹਾ ਸੀ, ਥੋੜ੍ਹਾ ਜਿਹਾ ਚਾਰ ਕੁ ਸ਼ਬਦ ਮੈਂ ਉਹਦੇ ਸੁਣੇ। ਉਹ ਗੁਰੂ ਨਾਨਕ ਦੇਵ ਸਾਹਿਬ ਦੀ ਗੱਲ ਕਰ ਰਿਹਾ ਸੀ, ਪਰ ਕੇਵਲ ਇੱਕ ਸਿਆਣਾ ਪੁਰਸ਼ ਮੰਨ ਕੇ, ਵਿਦਵਾਨ ਮੰਨ ਕੇ, ਵੀ ਗੁਰੂ ਸਾਹਿਬ ਵਿਦਵਾਨ ਸੀ, ਬੜੇ ਸਿਆਣੇ ਸੀ। ਨਜ਼ਰੀਆ ਇਹ ਇੱਥੇ ਕੁ ਤੱਕ ਤਾਂ ਠੀਕ ਹੈ ਵੀ ਗੁਰੂ ਸਾਹਿਬ ਵਿਦਵਾਨ ਹੈ ਸੀ, ਸਿਆਣੇ ਹੈ ਸੀ, ਪਰ ਇੱਥੇ ਕੁ ਤੱਕ ਸੀਮਤ ਕਰਨਾ ਗੁਰੂ ਸਾਹਿਬ ਨੂੰ ਵੀ ਉਹ ਸਿਆਣੇ ਪੁਰਸ਼ ਸੀ, ਚੰਗੀਆਂ ਗੱਲਾਂ ਲਿਖ ਦਿੱਤੀਆਂ, ਇਹ ਸਾਡਾ ਬਹੁਤ ਵੱਡਾ ਭੁਲੇਖਾ ਹੈ। ਸਮਾਂ ਨਹੀਂ ਮੈਂ ਹੁਣ ਵਿਸਥਾਰ ਵਿੱਚ ਗੱਲ ਕਰਾਂ, ਕੇਵਲ ਇੰਨੀ ਕੁ ਬੇਨਤੀ ਕਰਾਂ। ਪਾਤਸ਼ਾਹ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ, ਗੁਰੂ ਕੀ ਬਾਣੀ ਨਿਰੰਕਾਰ ਸਰੂਪ ਹੈ, ਕਿਤੇ ਇਹਦੇ ਵਿੱਚ ਫਰਕ ਨਾ ਮੰਨ ਲਿਓ। ਤਿਸ ਜੇਵਡ ਅਵਰ ਨਾ ਕੋਏ, ਗੁਰਬਾਣੀ ਦੇ ਬਰਾਬਰ ਦੁਨੀਆਂ ਦਾ ਕੋਈ ਵੀ ਸਿਧਾਂਤ ਪਹੁੰਚ ਨਹੀਂ ਸਕਦਾ, ਇਹ ਸੱਚ ਹੈ। ਮੈਂ ਕਿਸੇ ਵੀ ਧਰਮ ਨੂੰ ਨੀਵਾਂ ਨਹੀਂ ਵਿਖਾਉਂਦਾ, ਸਤਿਕਾਰ ਹੈ ਮੇਰੇ ਮਨ ਦੇ ਅੰਦਰ। ਸੋ ਦਾਸਰਿਆਂ ਦੀ ਲਾਇਬ੍ਰੇਰੀ ਦੇ ਅੰਦਰ ਕੁਰਾਨ ਮਜ਼ੀਦ ਵੀ ਮੌਜੂਦ ਹੈ, ਗੁਰੂ ਪਿਆਰਿਓ ਬਾਈਬਲ ਵੀ ਮੌਜੂਦ ਹੈ, ਹਿੰਦੂ ਧਰਮ ਦੇ ਵੀ ਕੁਝ ਗ੍ਰੰਥ ਹਨ, ਔਰ ਉਹ ਸਤਿਕਾਰ ਨਾਲ ਉਸੇ ਤਰ੍ਹਾਂ ਰੱਖੇ ਗਏ ਨੇ ਜਿਸ ਤਰ੍ਹਾਂ ਆਪਣੇ ਗੁਰਮਤਿ ਦੇ ਗ੍ਰੰਥ ਨੇ, ਕੋਈ ਫਰਕ ਨਹੀਂ। ਪਰ ਗੁਰਮੁਖ ਪਿਆਰਿਓ, ਜਿੰਨਾ ਬਾਈਬਲ ਨੂੰ ਮੈਂ ਪੜ੍ਹਿਆ, ਕੁਰਾਨ ਮਜ਼ੀਦ ਵੀ ਪੜ੍ਹੀ ਹੈ, ਇਹ ਨਹੀਂ ਵੀ ਮੈਂ ਸਿੱਖ ਹੋਣ ਦੇ ਨਾਤੇ ਗੱਲ ਕਹਿਣਾ, ਇਹ ਸੱਚਾਈ ਕਹਿਣਾ। ਉਹ ਬਹੁਤ ਚੰਗੇ ਹੋ ਕੇ ਵੀ ਜਿਹੜਾ ਰਸ ਗੁਰੂ ਕੀ ਬਾਣੀ ਵਿੱਚ ਆਨੰਦ ਦੇ ਆਨੰਦ ਹੈ ਨਾ, ਉਹਨਾਂ ਦੇ ਵਿੱਚ ਕਿਤੇ ਲੱਭਦਾ ਭਾਲਿਆਂ ਵੀ ਨਹੀਂ ਮਿਲਦਾ ਹੈ, ਕਿਤੇ ਕਿਤੇ ਹਲਕਾ ਟੱਚ ਆ ਗਿਆ ਸੋ ਆ ਗਿਆ, ਵਰਨਾ ਉਹ ਗੱਲ ਅੰਦਰਲੇ ਆਨੰਦ ਦੀ, ਰੂਹਾਨੀਅਤ ਦੀ, ਸੁਰਤ ਦੀ ਖੇਡ ਬਹੁਤੀ ਕਿਤੇ ਬਿਆਨ ਹੀ ਨਹੀਂ ਕੀਤੀ ਗਈ ਹੈ। ਸੋ ਇਹ ਸਾਡੇ 'ਤੇ ਕਿਰਪਾ ਕੀਤੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ, ਆਪਾਂ ਸਾਰੇ ਹੀ ਭਾਗਾਂ ਵਾਲੇ ਹੈ, ਵੀ ਗੁਰੂ ਕੀ ਸਿੱਖੀ ਸਾਨੂੰ ਮਿਲੀ ਹੈ, ਪਰ ਜੇ ਕਮਾ ਲਈਏ ਤਾਂ, ਕਹਾਉਂਦੇ ਆ ਸਿੱਖ ਕਿਤੇ ਬਣ ਜਾਈਏ ਤਾਂ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ, ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੈ ਸਰਬ ਸੰਗਤਾਂ ਦਾ। ਆਓ ਗੁਰੂ ਪਿਆਰਿਓ ਅਗਲਾ ਸਮਾਂ ਸਰਵਣ ਕਰੀਏ। ਅਸੀਸ ਬਖਸ਼ੋ ਜੀ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੰਗਤ ਜੀ, ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ, ਜੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ, ਬਾਬਾ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਸੰਗਤਾਂ ਨੂੰ ਗੁਰਜਸ ਦੇ ਨਾਲ ਜੋੜਿਆ। ਸੰਗਤ ਜੀ, ਹੁਣ ਸਮਾਂ ਹੈ ਢਾਡੀ ਵਾਰਾਂ ਦਾ। ਗੁਰੂ ਸਤਿਕਾਰੀ ਸਾਧ ਸੰਗਤ ਜੀ, ਆਪ ਜੀ ਨੂੰ ਇਤਿਹਾਸ ਅਤੇ ਢਾਡੀ ਵਾਰਾਂ ਸਰਵਣ ਕਰਵਾਉਣ ਜਾ ਰਹੇ ਹਨ। ਸਤਿਕਾਰ ਜੋ ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ, ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਆਓ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਰੱਖੜੀਆਂ ਤੇ ਚੜੇ ਹੋਏ ਆ, ਕੰਘੇ ਵਾਂਗ ਚੜਵਾ ਕੇ ਤਨ ਆਪਣਾ ਭਾਰਤ ਵੰਸ਼ ਦੇ ਕੇਸਾਂ ਵਿੱਚ ਅੜੇ ਹੋਏ ਆ। ਇਹ ਸੋਹਣੀ ਦਾ ਘੜਾ ਨੀ ਜਿਹੜਾ ਖੁਰ ਜਾਣਾ, ਅਸੀਂ ਉੱਬਲਦੀਆਂ ਦੇਗਾਂ ਵਿੱਚ ਕੜੇ ਹੋਏ ਆ। ਦੇਣੀ ਪੈਂਦੀ ਹੈ ਸਿਰਾਂ ਦੀ ਫੀਸ ਜਿੱਥੇ ਅਸੀਂ ਉਹਨਾਂ ਸਕੂਲਾਂ ਵਿੱਚ ਪੜ੍ਹੇ ਹੋਏ ਆ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ। ਐਤ ਮਾਰਗ ਪੈਰ ਤੇਰੀ ਜੈ ਸਰ ਦੀਜੈ ਕਾਨ ਨਾ ਕੀਜੈ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਮੇਰੇ ਪਾਤਸ਼ਾਹ ਜੀ ਦੇ ਸੋਹਣੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਸਤਿਕਾਰ ਦੇ ਨਾਲ ਗੁਰੂ ਬਖਸ਼ਿਸ਼ ਕੀਤੀ ਹੋਈ ਫਤਿਹ ਰਸਨਾ ਤੇ ਲੈ ਕੇ ਆਓ। ਕੋਈ ਰਸਨਾ ਬਾਂਝੀ ਨਾ ਰਵੇ ਤਾਂ ਕਿ ਗੁਰੂ ਸਾਹਿਬ ਦੀ ਪ੍ਰਸੰਨਤਾ ਸਾਡੀ ਝੋਲੀ ਵਿੱਚ ਪੈ ਜਾਵੇ। ਪਿਆਰ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ, ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ। ਸੋਗ ਅਗਨ ਤਿਸ ਜਨ ਨਾ ਵਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਪਰ ਧਨ ਦੋ ਕਛ ਪਾਪ ਨਾ ਫੇੜੇ, ਜਮ ਜਦਾਰ ਨਾ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੈ ਪ੍ਰਭ ਸ਼ਰਨਾਈ। ਗੁਰੂ ਦੀ ਸ਼ਰਨ ਆਏ ਆ, ਗੁਰੂ ਨੇ ਮਿਹਰਾਂ ਕੀਤੀਆਂ। ਜਦੋਂ ਗੁਰੂ ਦੀ ਸ਼ਰਨ ਆ ਜਾਈਏ ਨਾ, ਉਧਰੇ ਤੋਂ ਭਾਵ ਹੁੰਦਾ ਵੀ ਤਰ ਜਾਣਾ, ਨਾਨਕ ਉਧਰੈ। ਉਧਰੇ ਤੋਂ ਭਾਵ ਹੁੰਦਾ ਸਾਡੇ ਦੁੱਖ ਕੱਟੇ ਜਾਣੇ, ਕੱਲ ਕਲੇਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਜਾਣਾ, ਅੰਦਰੋਂ ਈਰਖਾ ਦਵੈਤ ਦੀ ਛੂਆਛਾਤ ਦੀ ਭਾਵਨਾ ਜਿਹੜੀ ਖਤਮ ਹੋ ਜਾਣੀ। ਉਧਰੇ ਤੋਂ ਭਾਵ ਹੈ ਵੀ ਅਸੀਂ ਜਿੰਨੇ ਵੀ ਔਗਣ ਸਾਨੂੰ ਚੁੰਬੜਦੇ ਆ, ਜਿੰਨੇ ਵੀ ਕਾਲ ਦੇ ਪਹਿਰੇ ਵਿੱਚ ਹੈ, ਤੇ ਉਹ ਫਿਰ ਸਾਡੇ ਨਜ਼ਦੀਕ ਨਹੀਂ ਆਉਂਦੇ। ਜਦੋਂ ਗੁਰੂ ਦੇ ਨਜ਼ਦੀਕ ਚਲਾ ਜਾਵੇ ਬੰਦਾ। ਮੈਂ ਕਿਸੇ ਹਿੰਦੂ ਪੰਡਿਤ ਦੀ ਇੱਕ ਦਿਨ ਗੱਲ ਸੁਣ ਰਿਹਾ ਸੀ, ਤੇ ਉਹ ਕਹਿੰਦਾ ਵੀ ਜਿਹੜੇ ਗੁਰੂ ਘਰ ਜਾਣ ਵਾਲੇ ਆ ਨਾ, ਵੈਸੇ ਤਾਂ ਸਾਡੇ ਲੋਕ ਬਹਿੰਦੇ ਆ ਪੰਡਿਤਾਂ ਮੂਹਰੇ ਜਾ ਕੇ, ਹੱਥ ਵੀ ਦਿਖਾਉਂਦੇ ਆ, ਟੇਵੇ ਵੀ ਕਢਾਉਂਦੇ ਆ, ਪੱਤਰੀਆਂ ਵੀ ਖਿਲਾਉਂਦੇ ਆ, ਖੰਮਣੀਆਂ ਵੀ ਬਣਾਉਂਦੇ ਆ, ਨਾਰੀਅਲ ਵੀ ਤਾਰਦੇ, ਕਈ ਕੁਝ ਕਰਦੇ ਆਪਣੇ, ਕਈ ਬੰਦੇ ਸਾਰੇ ਨਹੀਂ। ਪਰ ਇਹ ਜਿਹੜੇ ਇਹਨਾਂ ਦੀ ਵਿਦਿਆ ਹੁੰਦੀ ਹੈ ਜਿਹੜੀ ਜੰਤਰੀ ਪੱਤਰੀ ਹੈ ਨਾ, ਵੀ ਇੱਕ ਵਿਦਿਆ, ਇਹ ਕੋਈ ਮੰਤਰ ਨਹੀਂ ਗਾ, ਤੇ ਨਾ ਹੀ ਕਿਸੇ ਦੇ ਹੱਥ ਚ ਇਹੋ ਜਿਹਾ ਕੋਈ ਮੰਤਰ ਹੈ ਵੀ ਉਹ ਕਿਸੇ ਦੀ ਜ਼ਿੰਦਗੀ ਬਦਲ ਦੇਵੇ ਰੱਬ ਤੋਂ ਬਿਨਾਂ, ਇੱਕ ਅਕਾਲ ਪੁਰਖ ਤੋਂ ਬਿਨਾਂ। ਹਾਂ, ਵਿਦਵਾਨ ਹੋ ਸਕਦਾ ਬੰਦਾ ਕਿਸੇ ਵੀ ਸ਼੍ਰੇਣੀ ਦੇ ਵਿੱਚ, ਕਿਸੇ ਵੀ ਸੋਸਾਇਟੀ ਦੇ ਵਿੱਚ, ਕਿਸੇ ਵੀ ਧਰਮ ਦੇ ਵਿੱਚ, ਉਹ ਆਪਦੀ ਵਿਦਿਆ ਦੇ ਨਾਲ ਜ਼ਰੂਰ ਬੜਾ ਮੋਟਾ ਓੜ ਪੋੜ ਕਰ ਸਕਦਾ, ਤੇ ਪਰ ਜ਼ਿੰਦਗੀ ਤਕਦੀਰਾਂ ਬਦਲਦਾ ਕਿਸੇ ਦੇ ਹੱਥ ਦੇ ਵਿੱਚ ਕੁਝ ਨਹੀਂ। ਉਹ ਬੋਲਿਆ ਜੰਤਰੀਆਂ ਪੱਤਰੀਆਂ ਤੇ ਤਿਲਕ ਲਾਉਣ ਵਾਲਾ, ਰਾਹੂ ਕੇਤੋ ਸ਼ਨੀ ਗ੍ਰਹਿ ਦੇ ਉਪਾਅ ਦੱਸਣ ਵਾਲਾ। ਉਹ ਕਹਿੰਦਾ ਵੀ ਜਿਹੜੇ ਗੁਰੂ ਘਰ ਜਾਂਦੇ, ਕਿਸੇ ਨੇ ਸਵਾਲ ਪੁੱਛ ਲਿਆ ਵੀ ਜਿਹੜੇ ਸਿੱਖ ਨੇ, ਸਾਰੇ ਤਾਂ ਨਹੀਂ ਬਿਰਲੇ ਜਿਹੜੇ ਸਿੱਖ ਆ, ਵੀ ਉਹ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ। ਪੱਤਰਕਾਰ ਦਾ ਸਵਾਲ ਸੀ ਕਿਸੇ ਪੱਤਰਕਾਰ ਦਾ, ਉਹਨੇ ਆਪਣੀ ਦੱਸਣਾ ਚੋਂ ਗੱਲ ਕਹੀ ਹੈ ਆਪਦੇ ਸਮਾਜ ਦੀ। ਹਰੇਕ ਬੰਦਾ ਵਡਿਆਈ ਕਰ ਲੈਂਦਾ, ਪਰ ਵਡਿਆਈ ਉਹ ਹੁੰਦੀ ਹੈ ਜਿਹੜਾ ਦੂਜੇ ਧਰਮ ਦਾ ਵਿਦਵਾਨ ਬੰਦਾ ਕਰੇ, ਉਹ ਵੀ ਵਿਦਵਾਨ ਹੋਵੇ ਬੰਦਾ। ਧਰਮ ਸਾਰੇ ਚੰਗੇ ਹੈ, ਧਰਮ ਨਹੀਂ ਕੋਈ ਮਾੜਾ। ਹਾਂ, ਧਰਮਾਂ ਦੇ ਵਿੱਚ ਬੰਦੇ ਹੀ ਮਾੜੇ ਚੰਗੇ ਹੁੰਦੇ ਹੈ, ਧਰਮ ਸਾਰੇ ਹੀ ਚੰਗੇ। ਮਹਾਰਾਜ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਹਿੰਦੂ ਨੂੰ ਤੂੰ ਪੱਕਾ ਹਿੰਦੂ ਰਹਿ, ਮਰਿਆਦਾ ਸਿੱਖ। ਤੇ ਮੁਸਲਮਾਨ ਨੂੰ ਕਿਹਾ ਤੂੰ ਪੱਕਾ ਮੁਸਲਮਾਨ ਰਹਿ, ਮਰਿਆਦਾ ਸਿੱਖ। ਸਿੱਖ ਨੂੰ ਕਿਹਾ, ਸਿੱਖ ਨੂੰ ਸੱਚੇ ਪਾਤਸ਼ਾਹ ਕਹਿੰਦੇ ਪੱਕਾ ਸਿੱਖ ਰਹਿ, ਤੇਰੀ ਮਰਿਆਦਾ ਕੀ ਹੈ ਸਿੱਖ ਦੀ। ਚਲੋ ਆਪਾਂ ਆਪਣੀ ਮਰਿਆਦਾ ਦੀ ਗੱਲ ਕਰ ਲਈਏ। ਸਾਨੂੰ ਤਿੰਨ ਚੀਜ਼ਾਂ ਮਹਾਰਾਜ ਨੇ ਸਮਝਾਈਆਂ ਵੀ ਜਿਹੜੀਆਂ ਤਿੰਨ ਸਾਡੇ ਕੋਲ ਜੇ ਹੋਣ, ਫਿਰ ਸਾਡੇ ਵਰਗਾ ਕੋਈ ਦੁਨੀਆਂ ਤੇ ਸੰਤ ਨਹੀਂ।
ਪਹਿਲੀ ਕਿਹੜੀ ਨਾਮ ਜਪਣਾ ਆ ਜਿਹੜਾ ਤੁਸੀਂ ਗੁਰੂ ਦੀ ਗੋਦ ਚ ਬੈਠੇ ਆ ਤੁਹਾਡਾ ਨਿਤਨੇਮ ਹੋਵੇ ਨਾਮ ਦਾ ਵੀ ਤੇ ਦੂਜਾ ਹੈਗਾ ਵੰਡ ਛਕਣਾ ਭਾਵ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਬੰਦਾ ਵੰਡ ਕੇ ਛਕਦਾ ਨਾ ਉਹਦੇ ਘਰੇ ਫਿਰ ਘਾਟੇ ਨਹੀਂ ਰਹਿੰਦੇ ਜਿਹੜਾ ਬੰਦਾ ਦਸਵੰਧ ਕੱਢਦਾ ਆਪ ਵੀ ਰੱਜ ਕੇ ਖਾਂਦਾ ਤੇ ਕਿਸੇ ਭੁੱਖੇ ਨੂੰ ਵੀ ਨਹੀਂ ਭੁੱਖਾ ਸੌਣ ਦਿੰਦਾ ਵੰਡ ਛਕਣਾ ਤੇ ਤੀਜੀ ਗੱਲ ਹੈ ਕਿਰਤ ਕਰਨੀ ਜਿਸ ਦੇ ਕਿਰਤ ਕਰਨ ਲੱਗ ਗਿਆ ਬੰਦਾ ਕਿਸੇ ਤੋਂ ਮੰਗਦਾ ਨਹੀਂ ਅਸੀਂ ਮੰਗਦੇ ਥੋੜੀ ਆ ਇਹ ਤਿੰਨ ਚੀਜ਼ਾਂ ਜਿਹਦੇ ਪੱਲੇ ਆ ਨਾ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਇਹ ਉਹਦੇ ਅਰਗਾ ਫਿਰ ਦੁਨੀਆਂ ਤੇ ਕੋਈ ਹੈ ਨਹੀਂ ਤੇ ਉਹ ਪੰਡਿਤ ਕਹਿੰਦਾ ਪੱਤਰਕਾਰ ਨੂੰ ਕਹਿੰਦਾ ਵੀ ਜਿਹੜੇ ਸਿੱਖ ਨੇ ਨਾ ਇਹਨਾਂ ਤੇ ਨਾ ਰਾਹੂ ਕੇਤੂ ਭਾਰੀ ਹੋਵੇ ਨਾ ਸ਼ਨੀ ਗ੍ਰਹਿ ਭਾਰੂ ਹੋਵੇ ਨਾ ਇਹਨਾਂ ਨੂੰ ਸਿੱਖਾਂ ਨੂੰ ਕੋਈ ਪੱਤਰੀ ਜੰਤਰੀ ਖਿਲਾਉਣੀ ਪਵੇ ਉਹ ਕਹਿੰਦਾ ਕਿਉਂ ਉਹ ਕਹਿੰਦੇ ਕਿਉਂਕਿ ਇਹ ਗੁਰਬਾਣੀ ਨਾਲ ਜੁੜੇ ਹੋਏ ਆ ਇਹ ਬੰਦਗੀ ਨਾਲ ਜੁੜੇ ਗੁਰੂ ਘਰ ਦੇ ਨਾਲ ਜੁੜੇ ਹੋਏ ਆ ਇਹ ਵੱਡੇ ਵੱਡੇ ਅਮੀਰ ਲੋਕ ਵੀ ਜਾ ਕੇ ਜੋੜਿਆਂ ਦੀ ਸੇਵਾ ਕਰਦੇ ਆ ਲੰਗਰ ਵਰਤਾਉਣ ਦੀ ਸੇਵਾ ਕਰਦੇ ਆ ਗੁਰੂ ਘਰੇ ਬਹਿ ਕੇ ਬਾਣੀ ਪੜ੍ਹਨ ਪੜ੍ਹਾਉਣ ਦੀ ਸੇਵਾ ਕਰਦੇ ਆ ਵਡਿਆਈ ਕਰਦੇ ਸੁਣਦੇ ਆ ਇਹ ਸਿਰ ਕੱਜ ਕੇ ਰੱਖਦੇ ਆ ਸਿਰ ਢੱਕਣ ਵਾਲੇ ਦਾ ਨਾ ਰਾਹੂ ਕੇਤੂ ਉਹੀ ਫੇਲ ਹੋ ਜਾਂਦਾ ਇਹ ਇੱਕ ਉਹਨਾਂ ਦੇ ਕਹਿਣ ਦੇ ਮੁਤਾਬਕ ਗੱਲਾਂ ਸਾਡੀਆਂ ਨੀ ਸਾਡੀ ਤਾਂ ਗੁਰਮਤ ਹੈ ਅਸੀਂ ਤਾਂ ਮਰਜ਼ਾਦਾ ਚ ਰਹਿਣਾ ਮਹਾਰਾਜ ਦੇ ਚਰਨਾਂ ਕਮਲਾਂ ਚ ਤੇ ਨਾ ਹੀ ਸਾਨੂੰ ਕਿਸੇ ਰਾਹੂ ਕੇਤੂ ਦਾ ਡਰ ਹੈ ਤੇ ਨਾ ਹੀ ਸਾਡੇ ਨੇੜੇ ਕੋਈ ਆ ਸਕਦਾ ਸਿੱਖਾਂ ਨੇ ਆ ਰਾਹੂ ਕੇਤੂ ਤਾਂ ਬਹੁਤ ਛੋਟੀਆਂ ਗੱਲਾਂ ਸਿੱਖਾਂ ਨੇ ਤਾਂ ਨਰਕ ਸਵਰਗ ਵੀ ਰੱਦ ਕਰਤੇ ਨਰਕ ਸਵਰਗ ਨੂੰ ਵੀ ਕਹਿਤਾ ਸਾਨੂੰ ਕੋਈ ਨਰਕਾਂ ਤੋਂ ਵੀ ਨੀ ਡਰ ਤੇ ਸਵਰਗ ਦੀ ਵੀ ਨੀ ਇੱਛਾ ਨਰਕ ਸਵਰਗ ਤੇ ਮੈਂ ਰਹੇ ਹੋ ਸਤਿਗੁਰ ਕੇ ਪ੍ਰਸਾਦ ਕਹਿੰਦੇ ਮਾਲਕਾ ਕੋਈ ਸਾਨੂੰ ਪਰਵਾਹ ਨੀ ਪਰ ਜਿੱਥੇ ਤੇਰੇ ਚਰਨ ਹੋਣ ਉੱਥੇ ਰਹੀਏ ਅਸੀਂ ਚਾਹੇ ਸਵਰਗ ਹੋਵੇ ਕੁਛ ਵੀ ਹੋਵੇ ਰੱਦ ਕਰਤੇ ਸੰਤਨ ਦੋ ਰੱਦ ਹੈ ਕਹਿੰਦੇ ਨਰਕ ਸਵਰਗ ਗੁਰੂ ਦੇ ਪਿਆਰਿਆਂ ਨੇ ਰੱਦ ਹੀ ਕਰਕੇ ਰੱਖ ਦਿੱਤਾ ਤੇ ਉਹਨਾਂ ਨੇ ਸਹੀ ਕੀ ਕਿਹਾ ਵੀ ਪਾਤਸ਼ਾਹ ਤੇਰੇ ਚਰਨ ਹੈ ਤੇਰੀ ਗੋਦ ਆ ਤੇਰਾ ਨਾਮ ਆ ਤੇਰੀ ਬੰਦਗੀ ਹੈ ਤੇਰਾ ਪ੍ਰੇਮ ਆ ਤੇਰਾ ਪਿਆਰ ਹੈ ਬਸ ਜਿੱਥੇ ਤੇਰੇ ਚਰਨ ਹੈ ਉੱਥੇ ਰੱਖ ਲਈ ਐਡੀ ਵੱਡੀ ਅਵਸਥਾ ਸਿੱਖਾਂ ਦੀ ਉਦੋਂ ਬਣਦੀ ਹੈ ਵੀ ਜਦੋਂ ਅਸੀਂ ਗੁਰਬਾਣੀ ਨੂੰ ਇਕੱਲਾ ਪੜ੍ਹਦੇ ਨਹੀਂ ਸੁਣਦੇ ਨਹੀਂ ਵਿਚਾਰਦੇ ਵੀ ਹੋਜੇ ਸਮਝਦੇ ਵੀ ਹੋਜੇ ਇਤਿਹਾਸ ਨੂੰ ਸੁਣ ਕੇ ਗ੍ਰਹਿਣ ਵੀ ਕਰਦੇ ਹੋਜੇ ਤੇ ਹੌਲੀ ਹੌਲੀ ਅੰਦਰੋਂ ਗੁਰੂ ਦੇ ਨਾਲ ਜਦੋਂ ਜੁੜਦੇ ਜਾਂਦੇ ਹੋਈਏ ਨਾ ਉਦੋਂ ਫਿਰ ਇਹ ਅਵਸਥਾਵਾਂ ਬਣ ਜਾਂਦੀਆਂ ਅੱਜ ਆਪਾਂ ਗੱਲ ਕਰਨੀ ਹੈ ਭਾਈ ਤਾਰੂ ਸਿੰਘ ਦੀ ਭਾਈ ਤਾਰੂ ਸਿੰਘ ਉਹ ਮਹਾਨ ਯੋਧਾ ਜਰਨੈਲ ਆ ਜਿਹਨੇ 25 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਦਿੱਤੀ ਸਿਰਫ 25 ਸਾਲ ਦੀ ਉਮਰ ਚ ਤੇ ਭਾਈ ਤਾਰੂ ਸਿੰਘ ਜੀ ਦਾ ਜੇ ਜੀਵਨ ਦੇਖੀਏ ਭਾਈ ਤਾਰੂ ਸਿੰਘ ਕਿਉਂਕਿ ਉਹਨਾਂ ਦੇ ਪਿਤਾ ਸਾਹਿਬਾਨ ਸਰਦਾਰ ਜੋਧ ਸਿੰਘ ਜੀ ਜਦੋਂ ਜ਼ਕਰੀਆ ਖਾਨ ਨੇ ਐਲਾਨ ਕਰਤਾ ਸੀ ਵੀ ਸਿੱਖ ਨੂੰ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਵੇ ਉਹਨੂੰ 50 ਰੁਪਏ ਇਨਾਮ ਜਿਹੜਾ ਸਿੱਖ ਦੀ ਸੋਧ ਫੜ ਕੇ ਲਿਆਵੇ ਸਿੱਖ ਨੂੰ ਉਹਨੂੰ 80 ਰੁਪਏ ਇਨਾਮ ਤੇ ਜਿਹੜਾ ਸੋਧ ਹੋਵੇ ਸਿੱਖ ਦੀ ਉਹਨੂੰ 25 ਰੁਪਏ ਇਨਾਮ 25, 50 ਤੇ 80 ਆ ਹੁਣ ਤਾਂ ਆਪਾਂ ਨੂੰ ਥੋੜੇ ਜਿਹੇ ਲੱਗਦੇ ਉਹਨਾਂ ਸਮਿਆਂ ਚ ਬੜੇ ਸੀ ਇਹ 25 ਰੁਪਏ ਸੂਹ ਦੇਣ ਵਾਲੇ ਨੂੰ ਸਿਰ ਵੱਢ ਕੇ ਲਿਆਉਣ ਵਾਲੇ ਨੂੰ 50 ਰੁਪਏ ਤੇ ਇੱਕ ਫੜ ਕੇ ਸਿੱਖ ਨੂੰ ਫੜ ਕੇ ਬੰਦੀ ਬਣਾ ਕੇ ਲਿਆ ਕੇ ਪੇਸ਼ ਕਰਨ ਵਾਲੇ ਨੂੰ 80 ਰੁਪਏ ਤੇ ਜ਼ਕਰੀਆ ਖਾਨ ਨੇ ਪੁੱਛਿਆ ਜੀ ਬੰਦੀ ਬੜਾ ਇਹ 80 ਰੁਪਏ ਬਾਹਲੇ ਪੈਸੇ ਕਾਹਤੋਂ ਰੱਖਤੇ ਉਹ ਕਹਿੰਦਾ ਵੀ ਸਿੱਖ ਨੂੰ ਤਾਂ ਫੜ ਕੇ ਲਿਆਉਣਾ ਵੀ ਜੇ ਤਾਂ ਉਹ ਈਨ ਮੰਨ ਗਿਆ ਇਸਲਾਮ ਵਿੱਚ ਆ ਗਿਆ ਮੁਸਲਮਾਨ ਬਣ ਗਿਆ ਤੇ ਫਿਰ ਸਾਡੀ ਜਿੱਤ ਹੈ ਧਰਮ ਜੇ ਕਿਸੇ ਦਾ ਧਰਮ ਤਬਦੀਲ ਕਰਤਾ ਪਰਿਵਰਤਨ ਕਰਤਾ ਧਰਮ ਇਸ ਕਰਕੇ ਤੇ ਨਹੀਂ ਫਿਰ ਸਜਾਵਾਂ ਦੇਵਾਂਗੇ ਮਾਣਾਈਆਂ ਕਰਾਂਗੇ ਆਪਦੀਆਂ ਆਪਦੇ ਅੱਖਾਂ ਦੇ ਸਾਹਮਣੇ ਦੇਖਾਂਗੇ ਵੀ ਕਿੰਨਾ ਕੁ ਸਦਕ ਨਿਭਾਉਣ ਵਾਲੇ ਇਹ ਲੋਕ ਨੇ ਪਰ ਉਹਨਾਂ ਸਮਿਆਂ ਦੇ ਵਿੱਚ ਕੋਈ ਵੀ ਐਸਾ ਸਿੱਖ ਨਹੀਂ ਸੀ ਜਿਹੜਾ ਲਾਲਚਾਂ ਦੇ ਨਾਲ ਮੰਨ ਜਾਵੇ ਨਾ ਮੰਨਿਆ ਅੱਜ ਦੇ ਮੰਨ ਜਾਂਦੇ ਆ ਅੱਜ ਤਾਂ ਜਿੱਧਰ ਪਲਟਾ ਭਾਰੀ ਉੱਧਰ ਨਹੀਂ ਹੋ ਜਾਂਦਾ ਮੇਰੇ ਵਰਗਾ ਆਹ ਭਾਈ ਤਾਰੂ ਸਿੰਘ ਇਹਦੀ ਦੁਸ਼ਮਣੀ ਸਰਕਾਰ ਨਾਲ ਕੋਈ ਨਹੀਂ ਸੀ ਇਹਦੇ ਘਰੇ ਇੱਕ ਭੈਣ ਆ ਜਿਹਦਾ ਨਾਂ ਕਰਤਾਰ ਕੌਰ ਆ ਉਹਨੂੰ ਤਾਰੋ ਕਹਿੰਦੇ ਉਹਨੂੰ ਵੀ ਮਾਂ ਏ ਇਕੱਲੀ ਕਿਉਂਕਿ ਪਿਤਾ ਜੋਧ ਸਿੰਘ ਜਦੋਂ ਸਿਰਾਂ ਦੇ ਮੁੱਲ ਪਏ ਤੇ ਆਪਦੇ ਪਰਿਵਾਰ ਨੂੰ ਲੈ ਕੇ ਜੰਗਲਾਂ ਚ ਜਾਣ ਲੱਗਾ ਤੇ ਪੂਲੇ ਪਿੰਡ ਦੇ ਨਗਰ ਦੇ ਲੋਕ ਬੜਾ ਸਤਿਕਾਰ ਕਰਦੇ ਸੀ ਸਰਦਾਰ ਜੋਧ ਸਿੰਘ ਜੀ ਦਾ ਭਾਈ ਤਾਰੂ ਸਿੰਘ ਜੀ ਦੇ ਪਿਤਾ ਜੀ ਦਾ ਪਿੰਡ ਵਾਲੇ ਇਕੱਠੇ ਹੋ ਕੇ ਆ ਗਏ
ਮੁਸਲਮਾਨ ਹਿੰਦੂ ਵੀਰ ਸਾਰੇ ਪਿਆਰ ਕਰਦੇ ਸੀ ਇਸ ਪਰਿਵਾਰ ਨੂੰ। ਕਹਿੰਦੇ ਜੋਤ ਸਿੰਘ ਹਾਂ ਤੇਰੀ ਮਜਬੂਰੀ ਹੈ, ਤੇਰੇ ਨਾਲ ਦੇ ਕਈ ਸਿੱਖ ਜੰਗਲਾਂ ਚ ਗਏ ਹੈ। ਇੱਥੇ ਵੀ ਧਿਆਨ ਦੇਣ ਵਾਲੀ ਗੱਲ ਆ ਵੀ ਜੰਗਲਾਂ ਚ ਰਹੇ, ਪੱਤੇ ਖਾਧੇ, ਪਰਿਵਾਰਾਂ ਨੂੰ ਲੈ ਕੇ ਘੋੜਿਆਂ ਦੀਆਂ ਕਾਠੀਆਂ ਤੇ ਸੁੱਤੇ, ਭੁੱਖਾਂ ਕੱਟੀਆਂ, ਤਰੇਹਾਂ ਕੱਟੀਆਂ, ਸਿੱਖੀ ਨਹੀਂ ਛੱਡੀ। ਤੇ ਅੱਜ ਉਹਨਾਂ ਦਾ ਕਰਕੇ ਅਸੀਂ ਵੱਡੇ ਵੱਡੇ ਮਹਿਲ ਬਣਾਈ ਬੈਠੇ ਹਾਂ, ਉਹਨਾਂ ਸਿੱਖਾਂ ਦੀਆਂ ਕੁਰਬਾਨੀਆਂ ਦਾ ਕਰਕੇ ਵੱਡੀਆਂ ਵੱਡੀਆਂ ਗੱਡੀਆਂ ਦੀ ਸੈਲਫ ਮਾਰਦੇ ਹਾਂ ਅੱਜ ਅਸੀਂ, ਉਹਨਾਂ ਦਾ ਕਰਕੇ ਅਕਾਊਂਟ ਸਾਡੇ ਬੈਂਕਾਂ ਦੇ ਭਰੇ ਹੋਏ ਆ, ਉਹਨਾਂ ਦਾ ਕਰਕੇ ਕਾਰੋਬਾਰ ਵੱਡੇ ਆ ਸਾਡੇ, ਉਹ ਸਿੱਖਾਂ ਦਾ ਕਰਕੇ ਜਿਹਨਾਂ ਦਾ ਆਪਾਂ ਸ਼ੁਕਰਾਨਾ ਕਰਨ ਆਉਣੇ ਆ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ। ਤੇ ਜੋਧ ਸਿੰਘ ਨੂੰ ਕਹਿੰਦੇ ਬੇਸ਼ੱਕ ਤੇਰੇ ਨਾਲ ਦੇ ਸਿੱਖ ਜੰਗਲਾਂ ਚ ਚਲੇ ਗਏ, ਪਰ ਜੋਧ ਸਿੰਘ ਤੂੰ ਜਾਣਾ ਜਾ, ਬੱਚੇ ਛੋਟੇ ਹੈ, ਇਹਨਾਂ ਨੂੰ ਇੱਥੇ ਛੱਡ ਦੇ, ਤੇਰੀ ਧੀ ਨਿੱਕੀ ਹੈ, ਤੇਰਾ ਪੁੱਤ ਛੋਟਾ ਹੈ, ਅਸੀਂ ਸਾਂਭਾਂਗੇ ਪਿੰਡ ਵਾਲੇ। ਕਹਿੰਦੇ ਸਾਡੀ ਜ਼ਿੰਮੇਵਾਰੀ, ਵੇਖੋ ਮੁਸਲਮਾਨ ਹਿੰਦੂ ਵੀਰ ਕਹਿ ਰਹੇ ਆ ਸਾਡੀ ਜ਼ਿੰਮੇਵਾਰੀ ਹੈ, ਤੇ ਹੁਣ ਤਾਂ ਸਾਡੇ ਪੁਆੜੇ ਬੜੇ ਪਾਏ ਹੋਏ ਆ, ਹਿੰਦੂ ਕੋਈ ਨਾ ਕੋਈ ਬਿਆਨ ਹਿੰਦੂ ਦੇ ਦਿੰਦਾ, ਕੋਈ ਨਾ ਕੋਈ ਕਿਤੇ ਮੁਸਲਮਾਨਾਂ ਵੀਰਾਂ ਦੇ ਵਰਖਿਲਾਫ, ਕਿਤੇ ਹਿੰਦੂਆਂ ਦੇ ਤੇ ਕਿਤੇ ਸਿੱਖਾਂ ਦੇ ਵਰਖਿਲਾਫ, ਸੋਸ਼ਲ ਮੀਡੀਆ ਤੇ ਭੜਕਾਉਣ ਨੂੰ ਬਥੇਰੇ ਬੈਠੇ ਲੋਕ, ਸੱਚ ਨਹੀਂ ਸੁਣਿਆ ਜਾਂਦਾ। ਹੁਣ ਖਾਲੜਾ ਸਾਹਿਬ ਦੀ ਜਿਹੜੀ ਸਟੋਰੀ ਫਿਲਮ ਆਈ ਹੈ, ਬੇਸ਼ੱਕ ਬਹੁਤੇ ਲੋਕਾਂ ਨੂੰ ਪਤਾ ਸੀ, 10% ਲੋਕਾਂ ਨੂੰ, 90% ਲੋਕਾਂ ਨੂੰ ਪਤਾ ਨਹੀਂ ਸੀ ਵੀ 84 ਤੋਂ ਲੈ ਕੇ 95 ਤੱਕ ਪੰਜਾਬ ਦੀ ਧਰਤੀ ਨੇ ਕਿੱਡਾ ਵੱਡਾ ਕਹਿਰ ਹਟਾਇਆ। ਅਸੀਂ ਤਾਂ ਦੇਖਿਆ, ਹਟਾਇਆ ਵੀ, ਇਹ ਤੱਕਿਆ ਵੀ, ਸਭ ਕੁਛ ਸਾਰਾ ਕੁਝ ਇਹ, ਪਰ ਹੁਣ ਇਕੱਲੇ ਇਕੱਲੇ ਨੂੰ ਪਤਾ ਲੱਗ ਗਿਆ ਵੀ ਇੰਨੇ ਜ਼ੁਲਮ ਹੋਏ ਆ, ਤੇ ਉਹਨਾਂ ਜ਼ੁਲਮਾਂ ਤੇ ਵੀ ਪਰਦਾ ਪਾਉਣ ਵਾਸਤੇ ਮੇਰੇ ਵਰਗੇ ਉੱਠ ਕੇ ਬਿਆਨ ਦਿੰਦੇ ਆ ਵੀ ਇਹ ਗਲਤ ਗੱਲਾਂ ਨੇ, ਜਿਹੜਾ ਸਹੀ ਆ ਤਾਂ ਉਹ ਤਾਂ ਸਹੀ ਆ ਨਾ, ਚਾਹੇ ਸਾਡੇ ਸਿੱਖਾਂ ਨੇ ਕੀਤੇ ਆ, ਚਾਹੇ ਕਿਉਂਕਿ ਪੱਗਾਂ ਵਾਲੀ ਸੀ, ਸਟਾਰ ਲਾਉਣ ਵਾਲੇ ਸਾਡੇ ਹੀ ਸੀ ਜਿਨ੍ਹਾਂ ਨੇ ਕਤਲੇਆਮ ਕੀਤੇ ਆ, ਜਿਨ੍ਹਾਂ ਨੇ 25,000 ਦੀਆਂ ਲਾਸ਼ਾਂ ਦਾ ਹਿਸਾਬ ਕਿਤਾਬ ਨੀ, ਜਿਹੜੇ ਪਾਣੀ ਚ ਰੁੜ ਗਏ ਉਹ ਤਾਂ ਅਲੱਗ, ਇਹ ਤਾਂ ਹਿਸਾਬ ਕਿਤਾਬ ਮਣੀਆਂ ਚੋਂ ਇਕੱਠੀ ਕੀਤੀ ਹੋਈ ਲਿਖਤ ਦਾ ਸੀ ਨਾ, 25,000 ਤਾਂ ਜਿਹੜੇ ਉਹ ਗੁਪਤ ਕਰਤੇ, ਜਿਹੜੇ ਪਾਣੀ ਚ ਰੋੜਤੇ, ਜਿਹਨਾਂ ਦਾ ਹਲੇ ਤੱਕ ਹੀ ਨੀ ਕੋਈ ਪਤਾ ਲੱਗਿਆ, ਗਿਣਤ ਕੋਈ ਨੀ ਕੋਈ, ਤੇ ਕੀਤਾ ਵੀ ਉਦੋਂ ਕਿਹਨਾਂ ਨੇ, ਜਿਹਨਾਂ ਨੇ ਸਟਾਰ ਲਾਉਣੇ ਸੀਗੇ, ਜੀਤ ਸਿੰਘ ਵਰਗਿਆਂ ਨੇ, ਸੰਧੂ ਵਰਗਿਆਂ ਨੇ, KPS ਗਿੱਲ ਵਰਗਿਆਂ ਨੇ, ਬੇਅੰਤੀ ਬੁੱਚੜ ਵਰਗਿਆਂ ਨੇ, ਇਹ ਕਾਣ ਵੀ ਉਹਨਾਂ ਸਿੱਖਾਂ ਨੇ ਕਰਾਇਆ ਜਿਹਨਾਂ ਦੇ ਸਿਰ ਫਸਾਏ ਹੋਏ ਪੱਗਾਂ ਚ। ਰੁੱਖ ਰੋਪਿਆ ਕਹਾੜੀ ਵਿੱਚ ਦੇਖ, ਦਸਤਾ ਤੱਕ ਜੜਾਂ ਨੂੰ ਲਾਇਆ ਤਾਂ ਆਪਣੇ ਨੇ, ਬੁਲਬੁਲ ਰੋਪੀ ਮਾਲੀ ਹੱਥ ਦੇਖ ਸੂਈ, ਸ਼ੇਕ ਫੁੱਲਾਂ ਚ ਪਾਇਆ ਤਾਂ ਆਪਣੇ ਨੇ, ਉਹ ਮੁਰਦਾ ਰੋਪਿਆ ਦਗੇ ਦੀ ਦੇਖ ਦੁਨੀਆ, ਲਾਂਬੂ ਚਿਖਾਂ ਨੂੰ ਲਾਇਆ ਤਾਂ ਆਪਣੇ ਨੇ, ਨਾਜਾਂ ਨਾਲ ਪਾਲੇ ਸਾਹਿਬਜ਼ਾਦਿਆਂ ਨੂੰ ਹੱਥੀ ਨੀਆਂ ਚ ਚੜਾਇਆ ਤਾਂ ਆਪਣੇ ਨੇ। ਫਿਰ ਇਹਨਾਂ ਨੂੰ ਆਪਣੇ ਨਹੀਂ ਕਿਹਾ ਜਾ ਸਕਦਾ, ਜਿਹੜੇ ਆਪਦੇ ਖੂਨ ਦੇ ਪਿਆਸੇ ਹੋਣ ਨਾ, ਤੇ ਉਹ ਭੇਖ ਚ ਜ਼ਰੂਰ ਹੁੰਦੇ ਆ, ਸਿੱਖੀ ਚ ਨਹੀਂ ਹੁੰਦੇ, ਭੇਖ ਤਾਂ ਜਦੋਂ ਮਰਜ਼ੀ ਬਣਾ ਲਓ। ਤੇ ਅੱਜ ਭਾਈ ਤਾਰੂ ਸਿੰਘ ਜੀ ਦੀ ਮਦਦ ਕਰਨ ਲੱਗਾ, ਉਹ ਜਾਤੀ ਤੌਰ ਤੇ ਆਪਣਾ ਨਹੀਂ, ਕਿਉਂਕਿ ਉਹਦਾ ਇਸਲਾਮ ਧਰਮ ਹੈ, ਦੁਨੀਆਦਾਰੀ ਦੀ ਅੱਖ ਦੇ ਵਿੱਚ ਆਪਾਂ ਸਾਰੇ ਹੈ ਕੋਈ ਆ। ਮਹਾਰਾਜ ਕਹਿੰਦੇ ਏਕ ਪਿਤਾ ਏਕ ਸਕੇਹਾਮ ਬਾਰਕ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਸਭਨਾ ਜੀਆਂ ਕਾ ਇਕਦਾ ਤਾਂ ਸੋਮੈ ਵਿਸਰਨਾ ਜਾਈ, ਏਕ ਹੈ ਅਨੇਕ ਹੈ ਫਿਰ ਏਕ ਹੈ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਬਹੁ। ਕਿੰਨਾ ਕੁ ਪੜ੍ਹ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਰ ਚੇਤਾ ਤਾਂ ਰਵੇ ਨਾ, ਜੇ ਕੰਨ ਚ ਪਾ ਕੇ ਵਸਾਇਆ ਹੋਵੇ ਹਿਰਦੇ ਚ, ਫੇਰ ਮੰਨੀਏ ਨਾ ਬਾਬੇ ਦੀ ਗੱਲ, ਇੱਕ ਸ਼ਬਦ ਹੀ ਮੰਨ ਲਿਆ ਨਾ ਸਾਡੀ ਜ਼ਿੰਦਗੀ ਪਾਰ ਹੋਜੂ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦਾ ਇੱਕ ਸ਼ਬਦ ਹੀ ਮੰਨ ਲਏ, ਸਫਲੀ ਹੋ ਜੂਗੀ ਜ਼ਿੰਦਗੀ। ਜੋਧ ਸਿੰਘ ਨੂੰ ਕਿਹਾ ਪਰਿਵਾਰ ਅਸੀਂ ਪਾਲਾਂਗੇ, ਤੇ ਭਾਈ ਤਾਰੂ ਸਿੰਘ ਨੂੰ ਤੇ ਬੀਬੀ ਤਾਰੋ ਨੂੰ ਕਰਤਾਰ ਕੌਰ ਨੂੰ ਨਗਰ ਨਿਵਾਸੀਆਂ ਨੇ ਵੱਡੇ ਕੀਤਾ, ਮਾਣੇ ਘਰਾਂ ਚ ਕੰਮ ਕੀਤੇ, ਚੱਖੀਆਂ ਪੀਸੀਆਂ ਭਾਈ ਤਾਰੂ ਸਿੰਘ ਦੀ ਮਾਂ ਨੇ, ਕਿਰਤ ਕੀਤੀ। ਇੱਕ ਤਾਂ ਹੁੰਦੀ ਨਾ ਹੁਣ ਜਿਵੇਂ ਹੁਣ ਆਪਾਂ ਸਾਰੇ, ਮੈਂ ਵੀ ਬੱਚੀ ਹਾਂ ਵੀ ਕਿਰਤ ਆਪਦੀ ਕਰਦੇ ਹਾਂ, ਜੋੜਦੇ ਹਾਂ ਵੀ ਚਲੋ, ਕਈ ਤਾਂ ਆਏ ਆਪਾਂ ਕਹਿ ਦਿੰਦੇ ਬਡੇਪੇ ਚ ਕੰਮ ਆਉਣਗੇ, ਜਾਂ ਫਿਰ ਪੁੱਤਰ ਧੀਆਂ ਦਾ ਕਾਰੋਬਾਰ ਸੈੱਟ ਹੋ ਜੇ, ਪੜ੍ਹ ਜਾਣ ਪੜ੍ਹਾ ਲਈਏ, ਨੌਕਰੀਆਂ ਤੇ ਲਾ ਦਈਏ, ਕਾਰੋਬਾਰ ਸੈੱਟ ਕਰ, ਇਹ ਆਪਾਂ ਸਾਰੇ ਕਰਦੇ ਹਾਂ, ਕਰਨਾ ਵੀ ਚਾਹੀਦਾ, ਇਹ ਨਹੀਂ ਵੀ ਕਰਨਾ ਨਹੀਂ ਚਾਹੀਦਾ, ਪਰ ਭਾਈ ਤਾਰੂ ਸਿੰਘ ਦਾ ਪਰਿਵਾਰ ਜਿੰਨਾ ਕੁ ਕਮਾਉਂਦਾ ਸੀ ਨਾ, ਜਿਹੜਾ ਆਪ ਛਕ ਲਿਆ ਛਕ ਲਿਆ, ਤੇ ਬਾਕੀ ਭੁੱਖਿਆਂ ਨੂੰ ਛਕਾਉਣਾ, ਲੋੜਵੰਦਾਂ ਨੂੰ ਛਕਾਉਣਾ, ਬਾਕੀ ਜਮਾ ਨਹੀਂ ਸੀ ਕਰਦੇ ਕੋਈ, ਲੋੜਵੰਦਾਂ ਨੂੰ ਛਕਾ ਦੇਣਾ, ਆ ਭਾਵੇਂ ਭੁੱਖੇ ਰਹਿ ਜਾਣਾ, ਪਰ ਕੋਈ ਭੁੱਖਾ ਆ ਗਿਆ ਉਹਨੂੰ ਦਰ ਤੋਂ ਨਹੀਂ ਭੁੱਖਾ ਮੋੜਿਆ ਜਾਂਦਾ ਸੀ।
ਆਮ ਹੀ ਆਪਣੇ ਬਜ਼ੁਰਗ ਸਾਡੀਆਂ ਬੀਬੀਆਂ ਪਹਿਲਾਂ ਕਹਿੰਦੀਆਂ ਹੁੰਦੀਆਂ ਸੀ, ਭਾਈ ਜੇ ਮੰਗਤਾ ਦਰ ਤੋਂ ਖਾਲੀ ਮੁੜ ਗਿਆ ਸਮਝੋ ਰੱਬ ਮੁੜ ਗਿਆ। ਤੇ ਹੁਣ ਤਾਂ ਮੰਗਤੇ ਵੀ ਨਕਲੀ ਆ, ਅੱਗੇ ਤੋਂ ਚਲੋ ਠੀਕ ਸੀ, ਕੋਈ ਫਕਰ ਬੰਦਾ ਰੱਬ ਰੱਬ ਕਰਦੇ ਫਿਰਦੇ ਸੀ, ਕਿਤੋਂ ਰੋਟੀ ਮੰਗ ਲਈ ਤੇ ਖਾ ਲਈ, ਤੇ ਨਹੀਂ ਹੁਣ ਤਾਂ ਉਹੀ ਚੋਲੇ ਪਾਏ ਹੋਏ ਆ ਵੀ ਕੰਮ ਤੋਂ ਡਰਦਿਆਂ ਦੇ। ਹੁਣ ਤਾਂ ਮੰਗਤਿਆਂ ਦੇ ਅਕਾਊਂਟ ਚੈੱਕ ਕਰ ਲਈਏ, ਪਤਾ ਨੀ ਕਿੰਨੇ ਰੁਪਈਏ ਤੇ ਕਿੱਥੇ ਕਿੱਥੇ ਬੰਗਲੇ ਨਿਕਲਣੇ ਆ। ਆਹ ਬੇਨਤੀ ਕਰਦੇ ਮੈਂ ਵੀ ਦੁਨੀਆਂ ਦਾ ਜਿਹੜਾ ਸਿਸਟਮ ਆ ਨਾ ਉਹ ਹੋਰ ਹੋ ਗਿਆ, ਹੁਣ ਅੱਖ ਆ ਉਹ ਜਿਹੜੀ ਰੱਬ ਨੂੰ ਪਛਾਣਨ ਵਾਲੀ ਔਖਾਂ ਹੋਰ ਹੋ ਗਈਆਂ। ਇਹ ਭਾਈ ਤਾਰੂ ਸਿੰਘ ਵੀ ਆਪਣੇ ਪਿਤਾ ਸਰਦਾਰ ਜੋਧ ਸਿੰਘ ਵਾਂਗੂ ਸਵਾਵਾਂ ਕਰਦਾ ਹੈ, ਤੇ ਰਹੀਮ ਬਖਸ਼ਾ ਜਿਹਦੀ ਧੀ ਦਾ ਨਾਂ ਸੀ ਸਨਮਾ, ਸਨਮਾ ਸੀ ਉਹਦੀ ਧੀ ਦਾ ਨਾਂ, ਉਹ ਮਾਸ਼ੀ ਸੀ ਰਹੀਮ ਬਖਸ਼ ਜਿੱਥੋਂ ਇਹ ਸਟੋਰੀ ਸ਼ੁਰੂ ਹੁੰਦੀ ਹੈ, ਉਹ ਮੁਸਲਮਾਨ ਸੀ ਰਹੀਮ ਬਖਸ਼ ਤੇ ਉਹਦੀ ਧੀ ਰਹੀਮ। ਉਹ ਮਾਸ਼ੀ ਦਾ ਮਤਲਬ ਹੁੰਦਾ ਵੀ ਅੱਗੇ ਅਸੀਂ ਦੇਖੀਆਂ ਵੀ ਚਮੜੇ ਦੀ ਇੱਕ ਮਸ਼ਕ, ਜਿਵੇਂ ਭਾਈ ਕਹਿੰਦੇ ਜਜੀ ਦੇ ਪਾਈ ਹੁੰਦੀ ਨਾ ਮਸ਼ਕ ਕਹਿੰਦੇ ਨੂੰ ਮਸ਼ਕ, ਉਹਦੇ ਚ ਪਾਣੀ ਭਰਿਆ ਜਾਂਦਾ ਸੀ, ਚਮੜੇ ਦੀਆਂ ਬਣੀਆਂ ਹੁੰਦੀਆਂ ਸੀ, ਤੇ ਉਹ ਪਾਣੀ ਲੋਕਾਂ ਦੇ ਘਰਾਂ ਚ ਪਾ ਕੇ ਆਉਣਾ ਖੂਹਾਂ ਤੋਂ ਭਰ ਕੇ, ਤੇ ਘਰਾਂ ਵਾਲਿਆਂ ਨੇ ਫਿਰ ਥੋੜੇ ਵਾਲੇ ਜਿੰਨੇ ਕੁ ਉਸ ਸਮੇਂ ਦਾ ਸੀਗਾ ਪੈਸੇ ਦੇ ਦੇਣੇ। ਉਹਦਾ ਕਿੱਤਾ ਸੀ ਮਾਸ਼ੀ ਦਾ, ਮਾਸ਼ੀ ਦਾ ਕਿੱਤਾ ਸੀ ਵੀ ਪਾਣੀ ਉਹਦੀ ਉਹਦੀ ਧੀ ਨੇ ਖੂਹ ਚੋਂ ਬਾਲਟੀਆਂ ਨਾਲ ਪਾਣੀ ਕੱਢਣਾ ਤੇ ਉਹਦੀ ਮਸ਼ਕ ਭਰ ਦੇਣੀ, ਤੇ ਉਹਨੇ ਮਸ਼ਕ ਲੋਕਾਂ ਦੇ ਘਰਾਂ ਚ ਪਾਣੀ ਪਾ ਕੇ ਆਉਣਾ, ਲੜਕੀ ਨੇ ਫਿਰ ਆਉਂਦੇ ਨੂੰ ਪਾਣੀ ਜਮ੍ਹਾਂ ਕਰ ਲੈਣਾ। ਸਰਮਾ ਸੀ ਉਹਦਾ ਨਾਂ, ਦੋਨੇ ਧੀ ਪਿਓ ਤੇ ਧੀ ਜ਼ਿੰਦਗੀ ਬਸਰ ਕਰ ਰਹੇ ਸੀ ਆਪਣੀ, ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ, ਬਾਬਲ ਨੂੰ ਇਹ ਰਾਜਾ ਆਖੇ ਮਾਂ ਨੂੰ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਤੋਂ ਪੀਵੇ ਬਾਰ ਬਾਰ ਕੇ ਪਾਣੀ, ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ। ਇਹ ਸਨਮਾ ਦੀ ਮਾਂ ਹੈ ਨੀ ਤੇ ਪਿਤਾ ਹੀ ਆ ਕੱਲਾ, ਮਾਂ ਚੜ੍ਹਾਈ ਕਰ ਗਈ ਹੈ ਤੇ ਉਹ ਆਪਣੇ ਬਾਪੂ ਦੇ ਵਿੱਚੋਂ ਮਾਂ ਨੂੰ ਵੀ ਦੇਖਦੀ ਹੈ, ਪਿਤਾ ਨੂੰ ਵੀ ਦੇਖਦੀ ਹੈ, ਭਰਾਵਾਂ ਨੂੰ ਵੀ ਦੇਖਦੀ ਹੈ। ਸਨਮਾ ਬੜਾ ਪਿਆਰ ਹੈ ਪਿਓ ਤੇ ਧੀ ਦੇ ਵਿੱਚ, ਜਿੰਦ ਜਾਣ ਨੇ ਇੱਕ ਦੂਜੇ ਦੀ। ਤੇ ਇਹ ਜਦੋਂ ਮਾਸ਼ੀ ਪਾਣੀ ਲੈ ਕੇ ਪਾ ਕੇ ਲੋਕਾਂ ਦੇ ਘਰਾਂ ਚ ਵਾਪਸ ਆਇਆ ਤੇ ਕੁੜੀਆਂ ਰੋਈ ਜਾਣ ਖੂਹ ਤੇ ਖੜੀਆਂ, ਰੋ ਰਹੀਆਂ ਏ। ਮਾਸ਼ੀ ਪੁੱਛਦਾ ਕਹਿੰਦਾ ਧੀਓ ਪੁੱਤਰੀਓ ਕੀ ਗੱਲ ਹੋ ਗਈ, ਕਾਹਤੋਂ ਰੋਂਦੀਆਂ? ਤੇ ਸਰਮਾ ਨੀ ਦੱਸਦੀ, ਕਹਿੰਦੀਆਂ ਬਾਬਾ ਤਾਂ ਹੀ ਰੋਂਦੀਆਂ ਵੀ ਸਨਮਾ ਨੂੰ ਪੱਟੀ ਦਾ ਚੌਧਰੀ ਮਿਰਜ਼ਾ ਚੁੱਕ ਕੇ ਲੈ ਗਿਆ, ਪੱਟੀ ਦਾ ਚੌਧਰੀ, ਇਸੇ ਕਰਕੇ ਹੀ ਰੋਂਦੀਆਂ। ਤੇ ਉਹ ਬੜਾ ਜ਼ਾਲਮ ਤੇ ਹਥਿਆਰਾ ਏ ਬਾਬਾ, ਆਪਣੀ ਧੀ ਨੂੰ ਵਿਚਾਰਾ ਤਰਲਾ ਪਾਲਾ ਜਾ ਕੇ। ਤਰਲਾ ਵੀ ਸ਼ਰੀਫ ਬੰਦਾ ਸੁਣਦਾ ਹੁੰਦਾ, ਦਿਆਵਾਨ ਬੰਦਾ ਸੁਣਦਾ ਤਰਲਾ, ਤੇ ਜਿਹੜਾ ਬੰਦਾ ਪੱਥਰ ਇਨਸਾਨ ਹੈ ਉਹਦੇ ਮੂਹਰੇ ਜਿੰਨੇ ਮਰਜ਼ੀ ਤਰਲੇ ਪਾਲੋ। ਮਹਾਰਾਜ ਕਹਿੰਦੇ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਕਹਿੰਦੇ ਠਾਟਾਂ ਤੀਰਥਾਂ ਦਾ ਤੁਹਾਨੂੰ ਫਲ ਮਿਲ ਜੂ ਯਾਤਰਾ ਦਾ। ਠਾਠ ਤੀਰ ਅੱਠ ਤੇ ਸੱਠ, ਠਾਠ ਹਿੰਦੂ ਮਤ ਦੇ ਵਿੱਚ ਠਾਠ ਤੀਰਥ ਗਿਣੇ ਗਏ ਆ, ਵੀ ਧਾਰਮਿਕ ਨੇ, ਪਵਿੱਤਰ ਹੈ, ਤੇ ਸਾਡੇ ਤਖ਼ਤ ਨੇ, ਅਸੀਂ ਜਿਹੜੇ ਆਪਣੇ ਤਖ਼ਤਾਂ ਦਾ, ਅਸੀਂ ਆਪਣੇ ਸਰੋਵਰ ਸਨਾਨਾਂ ਦਾ, ਅਸੀਂ ਆਪਣੇ ਗੁਰੂ ਧਾਮਾਂ ਦਾ ਹਿਰਦੇ ਦੇ ਵਿੱਚ ਨਾਮ ਵਸਾਉਣੇ ਆ ਚੌਵੀ ਘੰਟੇ। ਆਹ ਕਹਿੰਦੇ ਜੇ ਕਿਸੇ ਜੀਵ ਤੇ ਦਇਆ ਕਰਦੇ ਨਾ ਬੰਦੇ ਆ ਤੇ ਠਾਠਾਂ ਤੀਰਥਾਂ ਦਾ ਪੁੰਨ ਮਿਲ ਜੀ ਤੁਹਾਨੂੰ, ਇਕੱਲਾ ਦਇਆ ਕਰਨ ਦਾ, ਮਾੜੇ ਬੰਦੇ ਨੀ ਦਇਆ ਕਰਦੇ ਹੁੰਦੇ, ਚੰਗੀ ਕਰ। ਇਹਨੇ ਤਰਲਾ ਪਾਇਆ ਪੱਟੀ ਗਿਆ ਮਿਰਜ਼ਾ ਵੇ ਬੇ ਕੋਲੇ, ਜਾਫਰ ਮਿਰਜ਼ਾ ਬੇ ਕੋਲੇ ਪੱਟੀ ਪਹੁੰਚਿਆ, ਇਹਨੇ ਚੌਧਰੀ ਦੇ ਤਰਲੇ ਕੀਤੇ ਆ, ਇਹਨੂੰ ਧੱਕੇ ਮਾਰੇ ਗਏ ਆ, ਧੱਕੇ ਖਾ ਕੇ ਫਿਰ ਲਾਹੌਰ ਗਿਆ, ਜਖਰੀਏ ਖਾਣ ਦੀ ਕਚਹਿਰੀ ਚ ਵੀ ਧੱਕੇ ਪਏ ਆ, ਇਹ ਆਪ ਖੂਹ ਚ ਛਾਲ ਮਾਰਨ ਲੱਗਾ ਵੀ ਮਨਾ ਕੀ ਲੈਣਾ ਹੁਣ, ਜ਼ਿੰਦਗੀ ਕੀ ਜਿਉਂ ਕੇ ਕਰਨੀ ਆ। ਕਈ ਵਾਰੀ ਮੂਡ ਇਹੋ ਜਿਹਾ ਆ ਜਾਂਦਾ

ਉਹ ਦਰਵਾਜ਼ਾ ਕਿਤੇ ਬੰਦ ਨਹੀਂ ਹੁੰਦਾ 24 ਘੰਟੇ। ਜਾ ਜਾ ਕੇ ਪੁੱਛਾ ਪੂਲਾ ਪਿੰਡ ਦੇ ਉਹਨੇ ਦੱਸ ਪਾਈ ਹੈ ਵੀ ਪੂਲੇ ਪਿੰਡ ਆ ਹੁਣ ਤਾਂ ਜਿਹੜੇ ਬਾਗੀ ਸਿੰਘ ਸੀ ਖਾੜਕੂ ਸਿੰਘ ਸੀ ਜਿਹੜੇ ਜੰਗਲਾਂ ਚ ਰਹਿੰਦੇ ਸੀ ਤੇ ਬਿਰਲਿਆਂ ਬਿਰਲਿਆਂ ਨੂੰ ਪਤਾ ਵੀ ਪੂਲੇ ਪਿੰਡ ਦਾ ਭਾਈ ਤਾਰੂ ਸਿੰਘ ਜਿੱਥੇ ਸੇਵਾਦਾਰ ਹੈ ਉੱਥੇ ਬਾਗੀ ਸਿੰਘਾਂ ਦੀ ਸੇਵਾ ਵੀ ਕਰਦਾ ਪ੍ਰਸ਼ਾਦੇ ਪਾਣੀ ਦੀ। ਉਹ ਜਾ ਕੇ ਦੁਨੀਆਦਾਰੀ ਦੇ ਦੁੱਖਾਂ ਦੀ ਵੀ ਸੂਹ ਦਿੰਦਾ ਹੈ। ਉਹ ਜੰਗਲਾਂ ਵਿੱਚ ਜਾਂਦਾ ਰਾਤ ਨੂੰ ਟੋਕਰਾ ਸਿਰ ਤੇ ਰੱਖ ਕੇ। ਇਹਨੇ ਕਿਹਾ ਬਾਬਾ ਪੂਲੇ ਪਿੰਡ ਜਾਈ ਤੇ ਉੱਥੇ ਤਾਰੂ ਸਿੰਘ ਮਿਲੂਗਾ ਤੇਰਾ ਹੱਲ ਹੋ ਜਾਣਾ। ਲੈ ਕੇ ਧਰਵਾਸਾ ਥੜਕਦੇ ਪੈਰਾਂ ਨਾਲ ਆਵਾਜ਼ ਮਾਰੀ ਆ ਭਾਈ ਤਾਰੂ ਸਿੰਘ ਦੇ ਘਰੇ ਜਾ ਕੇ। ਭਾਈ ਤਾਰੂ ਸਿੰਘ ਗੁਰਬਾਣੀ ਪੜ੍ਹ ਰਹੇ ਆ, ਨਤਨੇਮ ਕਰ ਰਹੇ ਆ। ਬਾਬੇ ਨੂੰ ਇਸ਼ਾਰੇ ਨਾਲ ਬਿਠਾਇਆ ਤੇ ਜਿਵੇਂ ਫਿਰ ਬਾਬੇ ਨੂੰ ਇਸ਼ਾਰੇ ਨਾਲ ਬਿਠਾ ਕੇ ਭਾਈ ਤਾਰੂ ਸਿੰਘ ਸੱਚੇ ਪਾਤਸ਼ਾਹ ਦਾ ਸਿੱਖ ਕੋਲੇ ਗਿਆ। ਭੁੱਬਾਂ ਮਾਰਦੇ ਬਾਬੇ ਨੂੰ ਪੁੱਛਦਾ ਹੈ, ਕਹਿੰਦਾ ਬਾਬਾ ਕੀ ਗੱਲ ਹੈ, ਕਿੱਥੋਂ ਆਇਆ ਤੇ ਤੇਰਾ ਜਿਹੜਾ ਚਿਹਰਾ ਸਾਥ ਨਹੀਂ ਦਿੰਦਾ, ਕਿਉਂ ਅੱਖਾਂ ਦੇ ਵਿੱਚ ਅਥਰੂ ਨੇ, ਲੱਗਦਾ ਤੇਰੇ ਪੈਰਾਂ ਥੱਲੋਂ ਧਰਤੀ ਤੇ ਸਿਰ ਤੋਂ ਅਸਮਾਨ ਖਿਸਕ ਗਿਆ। ਤੇ ਜਿਵੇਂ ਪਰ ਭਾਈ ਤਾਰੂ ਸਿੰਘ ਨੂੰ ਬਾਬਾ ਕਹਿੰਦਾ ਪੁੱਤਰਾ ਮੇਰੀ ਜਿਹੜੀ ਦੁੱਖਾਂ ਭਰੀ ਕਹਾਣੀ ਹੈ ਮੈਂ ਤੈਨੂੰ ਸੁਣਾਉਣ ਲੱਗਾ, ਕਿਸੇ ਨੇ ਤਾਂ ਨਹੀਂ ਸੁਣੀ ਪਰ ਸੱਚੇ ਪਾਤਸ਼ਾਹ ਮਨ ਲੱਗਦਾ ਇਉਂ ਕਰਦਾ ਵੀ ਤੂੰ ਜ਼ਰੂਰ ਸੁਣੇਗਾ। ਪਰ ਜਦੋਂ ਪਰ ਕਹਿ ਦਈਏ ਨਾ ਉਦੋਂ ਗੱਲ ਦਾ ਅਰਥ ਬਦਲ ਜਾਂਦਾ ਹੈ। ਤੇ ਭਾਈ ਤਾਰੂ ਸਿੰਘ ਕਹਿੰਦਾ ਬਾਬਾ ਪਰ ਕੀ? ਉਹ ਕਹਿੰਦਾ ਪਰ ਮੈਂ ਮੁਸਲਮਾਨ ਹਾਂ ਤੂੰ ਸਿੱਖ ਹਾਂ। ਭਾਈ ਤਾਰੂ ਸਿੰਘ ਕਹਿੰਦਾ ਇੱਥੇ ਵਿਤਕਰਾ ਨਹੀਂ ਕਿਸੇ ਦੇ ਨਾਲ, ਆਓ ਫਿਰ ਦੁੱਖਾਂ ਭਰੀ ਦਰਦਾਂ ਭਰੀ ਕਹਾਣੀ ਜਿਹੜੀ ਭਾਈ ਤਾਰੂ ਸਿੰਘ ਨੂੰ ਹੋਈ ਇਉਂ ਸੁਣਾ।

0: Ucare!
1: ਭਾਈ ਤਾਰੂ ਸਿੰਘ ਕਹਿੰਦਾ ਮੇਰੇ ਸੱਜਣਾ ਮੇਰੇ ਪੁੱਤਰਾਂ ਵਰਗਿਆ ਸੋਹਣਿਆ ਜੇ ਮੇਰੀ ਦਰਦ ਕਹਾਣੀ ਸੁਣਨ ਦੀ ਚਾਹੁੰਦਾ ਦੁੱਖਾਂ ਭਰੀ ਕਹਾਣੀ ਮੇਰੀ ਸੁਣ ਮੇਰੇ ਦਿਲਦਾਰਾ ਦੁੱਖਾਂ ਭਰੀ ਕਹਾਣੀ ਮੇਰੀ ਸੁਣ ਮੇਰੇ ਦਿਲਦਾਰਾ ਮੈਨੂੰ ਖੂਹ ਟੋਭਾ ਨਾ ਲੱਭਿਆ ਤੇ ਨਾ ਕੋਈ ਚੱਲਿਆ ਚਾਰਾ ਮੈਨੂੰ ਖੂਹ ਟੋਭਾ ਨਾ ਲੱਭਿਆ ਤੇ ਨਾ ਕੋਈ ਚੱਲਿਆ ਚਾਰਾ ਧੀ ਮੇਰੀ ਨੇ ਜ਼ਾਲਮ ਲੈ ਕੇ ਕੀਤਾ ਜ਼ੁਲਮ ਹੈ ਭਾਰਾ ਅਜੀਤਵਾਲ ਦੇ ਪਾਰਸ ਤੋਂ ਕਜਾ ਕਰ ਲੈ ਪਾਰ ਅਤਾਰਾ ਭਾਈ ਤਾਰੂ ਸਿੰਘ ਨੂੰ ਕਹਿੰਦਾ ਕੁਝ ਚਾਰਾ ਕਰ ਲਾ ਕੁਝ ਹੀਲਾ ਕਰ ਲਾ ਤੇਰੇ ਦਰ ਤੇ ਫਰਿਆਦੀ ਬਣ ਕੇ ਆਇਆ ਮੈਂ ਸੁਣਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਤੋਂ ਕੋਈ ਕਦੇ ਵੀ ਖਾਲੀ ਨਹੀਂ ਮੁੜਿਆ ਕਿਉਂਕਿ ਇਹ ਦਰ ਹੀ ਐਸਾ ਇਹ ਦਰ ਬਾਬੇ ਨਾਨਕ ਦਾ ਐਸਾ ਦਰ ਆ ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਬਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜ ਹੈ ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨਾ ਐਸਾ ਦਰ ਪਰ ਭਰੋਸਾ ਹੋਣਾ ਜ਼ਰੂਰੀ ਹੈ ਸ਼ਰਧਾ ਹੋਣੀ ਜ਼ਰੂਰੀ ਹੈ ਗੁਰੂ ਨਾਨਕ ਦੇ ਦਰ ਤੇ ਦ੍ਰਿੜ ਇਰਾਦਾ ਜ਼ਰੂਰੀ ਹੈ ਮੇਰੇ ਵਰਗਾ ਇੱਕ ਦਿਨ ਆਵੇ ਸਾਲ ਚ ਮਹੀਨੇ ਚ ਕਵੇ ਵੀ ਬਾਬਾ ਆਹ ਦੇ ਦੇ ਤੇ ਨਾ ਬਾਬਾ ਦੇਵੇ ਤਾਂ ਗੁੱਸਾ ਕਰਦੇ ਉਦੋਂ ਹੀ ਵੀ ਸਾਡਾ ਤਾਂ ਆਹ ਸਾਡੀ ਭਾਵਨਾ ਨੂੰ ਨੀ ਭਾਗ ਲੱਗਿਆ ਆਪਣੇ ਵੱਲ ਝਾਤੀ ਨੀ ਮੇਰੇ ਵਰਗੇ ਨੇ ਕਦੇ ਵੀ ਮਾਰਨੀ ਵੀ ਮੈਂ ਕਿੰਨਾ ਕੁ ਨੇੜੇ ਆ ਰੱਬ ਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪਾਂ ਪੜ੍ਹਦੇ ਹਾਂ ਜਪਜੀਤ ਸਾਹਿਬ ਚ ਆਪਦੇ ਚੰਗੇ ਅਮਲਾਂ ਕਰਕੇ ਬਹੁਤ ਸਾਰੇ ਗੁਰੂ ਦੇ ਪਿਆਰੇ ਨੇੜੇ ਆ ਰੱਬ ਦੇ ਤੇ ਉਗਣਾ ਕਰਕੇ ਬਹੁਤ ਜ਼ਿਆਦਾ ਦੂਰ ਵੀ ਆ ਅਸੀਂ ਇਹ ਦੇਖਣਾ ਵੀ ਅਸੀਂ ਦੂਰ ਵਾਲਿਆਂ ਚ ਜਾਂ ਅਸੀਂ ਨੇੜੇ ਵਾਲਿਆਂ ਚ ਤੇ ਹੌਲੀ ਹੌਲੀ ਨੇੜੇ ਵਾਲਿਆਂ ਚ ਹੋਣ ਦਾ ਯਤਨ ਕਰੀਏ ਮਹਾਰਾਜ ਦੇ ਚਰਨਾਂ ਨਾਲ ਲੱਗਣ ਦਾ ਰੰਗ ਲਾਗਤ ਹੈ ਤੇ ਜਦੋਂ ਨੇੜੇ ਹੋ ਗਏ ਉਦੋਂ ਫਿਰ ਮੰਗਣਾ ਵੀ ਨਹੀਂ ਪੈਣਾ ਜਦੋਂ ਨੇੜੇ ਹੋ ਗਏ ਨਾ ਉਦੋਂ ਪਾਤਸ਼ਾਹ ਮੂਹਰੇ ਅਕਾਲ ਪੁਰਖ ਮੂਹਰੇ ਔਰ ਜੋਈ ਕਰਨ ਤੋਂ ਪਹਿਲਾਂ ਹੀ ਦਾਤੇ ਨੇ ਸਾਡੀ ਝੋਲੀ ਭਰ ਦੇਣੀ ਹੈ ਕਿਉਂਕਿ ਉਹ ਤਾਂ ਦਾਤਾਂ ਜਿਹੜੀਆਂ ਤਲੀ ਤੇ ਰੱਖੀ ਬੈਠਾ ਠਾਕਰ ਕਰ ਤਲ ਧਰਿਆ ਇਹ ਬਾਬਾ ਕਹਿੰਦਾ ਵੀ ਮੈਂ ਸੁਣਿਆ ਤਾਰੂ ਸਿੰਘਾ ਵੀ ਕੋਈ ਗੁਰੂ ਨਾਨਕ ਦੇ ਦਰ ਤੋਂ ਖਾਲੀ ਨਹੀਂ ਮੁੜਿਆ ਤੇ ਭਾਈ ਤਾਰੂ ਸਿੰਘ ਕਹਿੰਦਾ ਇਹ ਬਾਬਾ ਸੱਚ ਹੈ ਜਿਵੇਂ ਜਿਵੇਂ ਭਾਈ ਤਾਰੂ ਸਿੰਘ ਨੂੰ ਆਪਦੀ ਵਾਰਤਾ ਸੁਣਾ ਰਿਹਾ ਏ ਰਹੀਮ ਬਖਸ਼ ਆਪਦੀ ਕਿਰਤ ਦੀ ਗੱਲ ਕਰ ਰਿਹਾ ਕਿਆ ਤਾਰੂ ਸਿੰਘਾ ਵੀ ਮੇਰੀ ਜ਼ਿੰਦਗੀ ਦਾ ਆਸਰਾ ਹੀ ਮੇਰੀ ਧੀ ਹੈ ਕਿਉਂਕਿ ਮੇਰੇ ਘਰੇ ਮੇਰਾ ਕੋਈ ਹੋਰ ਪਰਿਵਾਰ ਦਾ ਜੀ ਨਹੀਂ ਤੇ ਮੇਰੀ ਧੀ ਬੜੀ ਸਿਆਣੀ ਹੈ ਅੱਲਾ ਤਾਲਾ ਨੂੰ ਖੁਦਾ ਨੂੰ ਮੰਨਣ ਵਾਲੀ ਹੈ ਚਿੜੀਆਂ ਤੇ ਜਦੋਂ ਬਾਜ ਟੁੱਟ ਕੇ ਪੈ ਜਾਣ ਤੇ ਫਿਰ ਇਹ ਮੀਰ ਕਹਿੰਦਾ ਇਹ ਮੀਆਂ ਕਹਿੰਦਾ ਇਹ ਰਹੀਮ ਬਖਸ਼ ਕਹਿੰਦਾ ਵੀ ਗੁਰੂ ਦੇ ਪਿਆਰਿਆ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਤੇ ਆਇਆ ਏ ਤੇ ਮੇਰੀ ਫਰਿਆਦ ਜ਼ਰੂਰ ਸੁਣੀ ਭਾਈ ਤਾਰੂ ਸਿੰਘ ਕਹਿੰਦਾ ਬਾਬਾ ਫਿਕਰ ਨਾ ਕਰ ਸੁਰਮੇ ਦੇ ਡੌਲੇ ਫਰਕਣ ਲੱਗੇ ਕਿਉਂਕਿ ਸਿੱਖ ਪੰਥ ਐਸਾ ਨਿਆਰਾ ਪੰਥ ਹੈ ਆਪਦੇ ਘਰ ਦੀ ਕੋਈ ਦੁੱਖਾਂ ਭਰੀ ਕਹਾਣੀ ਹੋਵੇ ਹਰੇਕ ਬੰਦਾ ਸੁਣਦਾ ਤੇ ਦਰਦ ਵੀ ਮਹਿਸੂਸ ਕਰਦਾ ਆਪਦੇ ਘਰ ਦੀ ਗੱਲ ਹੋਵੇ ਪਰ ਸਿੱਖ ਜੋਦੇ ਜਿਹੜੇ ਜਰਨੈਲ ਹੈ ਉਹ ਕਿਸੇ ਦੇ ਘਰ ਦੀ ਗੱਲ ਸੁਣ ਕੇ ਵੀ ਉਹਨਾਂ ਦੇ ਕਾਲਜੇ ਨੂੰ ਅੱਗ ਲੱਗ ਜਾਂਦੀ ਹੈ ਕਿਉਂਕਿ ਇਹ ਬਾਜਾਂ ਵਾਲੇ ਪਾਤਸ਼ਾਹ ਅਕਾਲ ਪੁਰਖ ਨੇ ਕਿਹਾ ਵੀ ਸਿੱਖੋ ਗਊ ਗਰੀਬ ਦੀ ਰੱਖਿਆ ਕਰਨੀ ਬਾਂਹ ਫੜਨੀ ਆ ਨਿਆਸਰਿਆਂ ਨੂੰ ਆਸਰੇ ਦੇਣੇ ਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੇਰੇ ਬਾਜਾਂ ਵਾਲੇ ਪਾਤਸ਼ਾਹ ਦਾ ਬਾਈ ਧਾਰ ਦੇ ਨਾਲ ਬਾਈ ਧਾਰ ਦੇ ਰਾਜਿਆਂ ਨਾਲ ਪਹਿਲਾਂ ਰੌਲਾ ਹੀ ਇਹ ਸੀ ਉਹ ਬਾਈ ਧਾਰ ਦੇ ਰਾਜੇ ਕਹਿੰਦੇ ਨੁੱਕੇ ਸੁੱਕੇ ਆ ਜੱਟ ਸਿੱਖ ਤੋਂ ਲੈ ਕੇ ਗਿੱਦੜਕੁੱਟ ਤੱਕ ਸਾਡੇ ਮੁਤਾਬਕ ਜਿਹੜੇ ਸਨਾਤਨ ਧਰਮ ਦੇ ਮੁਤਾਬਕ ਸਾਡੇ ਬਰਾਬਰ ਨਹੀਂ ਗਏ ਤੇ ਤੁਸੀਂ ਇਹਨਾਂ ਨੂੰ ਵੱਡੇ ਛਪਾਹੀ ਬਣਾਤਾ ਹਥਿਆਰ ਦੇ ਤੇ ਘੋੜਿਆਂ ਤੇ ਚੜ੍ਹਾ ਤੇ ਇਹ ਆਪ ਹੁਦਰੀਆਂ ਕਰਦੇ ਹੈ ਇਹ 25-25 ਸਿੰਘਾਂ ਦੇ ਜਥੇ ਬਾਜਾਂ ਵਾਲੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਭੇਜਦੇ ਆ ਪਿੰਡਾਂ ਚ ਦੁੱਖ ਸੁੱਖ ਪੁੱਛਦੇ ਹੈ ਤੇ ਜਿਹੜਾ ਕੋਈ ਗਰੀਬ ਨੂੰ ਕਿਸੇ ਨੂੰ ਤੰਗ ਕਰਦਾ ਉੱਥੇ ਹੀ ਸੋਧਾ ਲਾ ਕੇ ਵਾਪਸ ਆਉਂਦੇ ਆ। ਜਿਵੇਂ ਪਠਾਣਾ ਤੋਂ ਇੱਕ ਬ੍ਰਾਹਮਣੀ ਛਡਾਉਣ ਦੇ ਲਈ ਬਾਬੇ ਅਜੀਤ ਸਿੰਘ ਨੂੰ ਵੱਡੇ ਸਾਹਿਬਜ਼ਾਦੇ ਨੂੰ ਤੇ ਭਾਈ ਜੇਤੇ ਨੂੰ ਮਹਾਰਾਜ ਨੇ ਦੋ ਸਿੰਘਾਂ ਨੂੰ ਭੇਜਿਆ ਸੀ ਸ਼ਾਮਾਂ ਤੱਕ ਬ੍ਰਾਹਮਣੀ ਨੂੰ ਛਡਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਆਏ। ਇਹ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਯੋਧੇ ਜਰਨੈਲ ਸਿੰਘ ਲੋਕ ਭਲਾਈ ਦੇ ਕੰਮ ਕਰਦੇ ਸੀ, ਇਹੀ ਸਰਕਾਰਾਂ ਦੀਆਂ ਅੱਖਾਂ ਚ ਰਾਜ ਭਾਗ ਦੇ ਅੱਖਾਂ ਚ ਰੜਕਣ ਲੱਗ ਗਏ। ਤੇ ਅੱਜ ਭਾਈ ਤਾਰੂ ਸਿੰਘ ਨੂੰ ਕਹਿ ਰਿਹਾ, ਕਹਿੰਦਾ ਤਾਰੂ ਸਿੰਘ ਮੇਰੀ ਬਾਂਹ ਫੜਦੀ, ਹੁਣ ਬਾਂਹ ਨਾ ਛੱਡੀ, ਕਿਉਂਕਿ ਹੋਰ ਦੁਆਰਾ ਕੋਈ ਰਿਹਾ ਹੀ ਨਹੀਂ। ਭਾਈ ਤਾਰੂ ਸਿੰਘ ਕਹਿੰਦਾ ਬਾਬਾ ਪ੍ਰਸ਼ਾਦਾ ਸ਼ੱਕ ਆਰਾਮ ਕਰ, ਹੁਣ ਤੇਰੀ ਡਿਊਟੀ ਖਤਮ ਹੈ, ਹੁਣ ਸਾਡੀ ਡਿਊਟੀ ਆਰੰਭ ਹੋ ਜਾਂਦੀ ਹੈ, ਇੱਥੋਂ ਸ਼ੁਰੂ ਆ ਹੁਣ ਸਾਡੀ ਜ਼ਿੰਮੇਵਾਰੀ। ਬਸ ਤੂੰ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ, ਤੂੰ ਜਿੱਥੇ ਜਿੱਥੇ ਤੱਕੇ ਖਾਣੇ ਸੀ ਖਾਇਆ ਬਾਬਾ, ਹੁਣ ਤੈਨੂੰ ਕਿਸੇ ਸਰਕਾਰ ਦਰਬਾਰ ਦੇ ਜਾ ਕੇ ਹੱਥ ਜੋੜਨ ਦੀ ਲੋੜ ਨਹੀਂ, ਹੁਣ ਤੈਨੂੰ ਤਰਲੇ ਕੱਢਣ ਦੀ ਲੋੜ ਨਹੀਂ, ਹੁਣ ਤੈਨੂੰ ਕਿਸੇ ਦੀਆਂ ਮਿਹਨਤਾਂ ਕਰਨ ਦੀ ਲੋੜ ਨਹੀਂ, ਕਿਉਂਕਿ ਤੂੰ ਗੁਰੂ ਦੇ ਖਾਲਸੇ ਕੋਲੇ ਆ ਗਿਆ ਤੇ ਗੁਰੂ ਨੇ ਆਪੇ ਹੀ ਕਾਰਜ ਕਰਨੇ ਆ, ਬਾਜਾਂ ਵਾਲੇ ਪਾਤਸ਼ਾਹ ਨੇ ਆਪ ਸਹਾਈ ਹੋਣਾ ਤੇਰੇ ਲਈ। ਉਹ ਅਕਾਲ ਪੁਰਖ ਨਿਰੰਕਾਰ ਪਰਮਦਗਾਰ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਜਿਵੇਂ ਭਾਈ ਤਾਰੂ ਸਿੰਘ ਨੇ ਪ੍ਰਸ਼ਾਦੇ ਤਿਆਰ ਕੀਤੇ ਨਿਤਨੇਮ ਦੀ ਤਰ੍ਹਾਂ, ਹਰ ਰੋਜ਼ ਦੀ ਤਰ੍ਹਾਂ ਰਾਹੀ ਪਾਂਧੀ ਨੂੰ ਛਕਾਏ ਨੇ ਅਤੇ ਇਸ ਰਹੀਮ ਬਖਸ਼ ਨੂੰ ਵੀ ਛਕਾਏ ਹੈ। ਬਚੇ ਪ੍ਰਸ਼ਾਦੇ ਰਾਤ ਨੂੰ ਭਰ ਕੇ ਟੋਕਰਾ ਸਿਰਾਂ ਦੇ ਉੱਤੇ ਰੱਖ ਕੇ ਜੰਗਲ ਵੱਲ ਨੂੰ ਤੁਰਿਆ ਹਰ ਰੋਜ਼ ਦੀ ਤਰ੍ਹਾਂ, ਕਿਉਂਕਿ ਬਾਗੀ ਸਿੰਘ ਜੰਗਲਾਂ ਚ ਰਹਿੰਦੇ ਸੀ। ਜਿਹੜੇ ਬਾਗੀ ਸਿੰਘ ਹਨ ਉਹ ਜੰਗਲਾਂ ਵਿੱਚ ਰਹਿੰਦੇ ਹੈ ਤੇ ਅੱਜ ਵੀ ਸਰਕਾਰਾਂ ਉਹਨਾਂ ਨੂੰ ਬਾਗੀ ਕਹਿੰਦੀਆਂ ਜਿਹੜੇ ਧਰਮ ਦੀ ਗੱਲ ਕਰਦੇ ਹੋਣ, ਜਿਹੜੇ ਇਨਸਾਨੀਅਤ ਦੀ ਗੱਲ ਕਰਦੇ ਹੋਣ, ਜਿਹੜੇ ਰੱਬ ਦੀ ਗੱਲ ਕਰਦੇ ਹੋਣ, ਜਿਹੜੇ ਏਕਤਾ ਦੀ ਗੱਲ ਭਾਈਚਾਰਕ ਦੀ ਗੱਲ ਕਰਦੇ ਹੋਣ, ਉਹਨਾਂ ਨੂੰ ਅੱਜ ਵੀ ਲੋਕ ਬਾਗੀ ਕਹਿੰਦੇ ਹੈ। ਬਾਗੀ ਬਾਪੂ, ਬਾਗੀ ਪੁੱਤਰ ਅਤੇ ਬਾਗੀ ਪੋਤੇ ਸਾਰੇ ਕਲਗੀ ਧਰ ਦੇ ਬਾਗੀ ਲੋਕ ਹੁੰਦੇ ਬੜੇ ਨਿਆਰੇ। ਅਜੀਤਵਾਲ ਦਾ ਬਾਗੀ ਪਾਰਸ, ਅਜੀਤਵਾਲ ਦਾ ਬਾਗੀ ਬਾਪੂ ਤੀਰ ਵਾਲੇ ਦਾ ਚੇਲਾ, ਇਹਦੇ ਮਗਰ ਵੀ ਹੀਰਾਂ ਲੰਬੀਆਂ ਨਾ ਜਾਣੀ ਭੌਰ ਅਕੇਲਾ। ਆਓ ਜਿਵੇਂ ਫਿਰ ਤਾਂ ਭਾਈ ਤਾਰੂ ਸਿੰਘ ਜੋਸ਼ ਵਿੱਚ ਆਉਂਦਾ, ਗੁੱਸਾ ਮੱਥੇ ਤੇ ਤਿਉੜੀਆਂ ਪਾਉਂਦਾ ਤੇ ਜਿਵੇਂ ਦਰਦਾਂ ਭਰੀ ਕਹਾਣੀ ਇਸ ਰਹੀਮ ਬਖਸ਼ ਦੇ ਬੋਲ ਭਾਈ ਤਾਰੂ ਸਿੰਘ ਦੇ ਕੰਨਾਂ ਵਿੱਚ ਹੜੇ ਵੀ ਗੂੰਜ ਰਹੇ ਹੈ, ਉਹਨਾਂ ਬੁੱਲਾਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸਾ ਜਗਰਾਉਣ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ

सुन लिया दुख भरिया साका ओ तारू सिंह ने सुन लिया दुख भरिया साका।

0: ਗੁੱਸੇ ਦੇ ਵਿੱਚ ਭਰ ਗਿਆ ਸਿੰਘ ਸ਼ੇਰ ਲੜਾਕਾ
1: ਗੁੱਸੇ ਦੇ ਵਿੱਚ ਭਰ ਗਿਆ ਸਿੰਘ ਸ਼ੇਰ ਕਲਾਕਾ ਉਹ ਗੁੱਸੇ ਦੇ ਵਿੱਚ ਭਰ ਗਿਆ ਸਿੰਘ ਸ਼ੇਰ ਲੜਾਕਾ
0: ਲੈ ਆਉਂਦਾ ਰਹਾਗਾ ਹਾਂ।

ਲੈ ਕੇ ਤੁਰ ਪਿਆ ਸੀ ਪੌਣ ਘੜਾ ਕਾ।

0: ਭੱਟੀ ਦੇ ਵਿੱਚ ਗਿੰਦਰਾ ਪਦ ਦੱਤ ਮਹਾਕਾਲ ਹੋ ਭੱਟੀ ਦੇ ਵਿੱਚ ਗਿੰਦਰਾ ਪਦ ਦੱਤ ਮਹਾਕਾਲ ਹੋ
1: ਭੱਟੀ ਦੇ ਵਿੱਚ ਗਿੰਦਰਾ ਪਦ ਦੱਤ ਮਹਾਕਾਲ ਭਾਈ ਤਾਰੂ ਸਿੰਘ ਆਪਣੇ ਸਾਥੀਆਂ ਕੋਲੇ ਗਿਆ, ਯੋਧਿਆਂ ਕੋਲੇ ਗਿਆ, ਜੰਗਲ ਦੇ ਵਿੱਚ ਪ੍ਰਸ਼ਾਦੇ ਦਾ ਟੋਕਰਾ ਸਿਰ ਤੋਂ ਲਾਇਆ ਤੇ ਭਾਈ ਤਾਰੂ ਸਿੰਘ ਨੇ ਫਤਿਹ ਬੁਲਾਈ ਆ ਸੂਰਮਿਆਂ ਨੂੰ। ਸਿੰਘਾਂ ਨੇ ਫਤਿਹ ਦਾ ਜਵਾਬ ਗੱਜ ਵੱਜ ਕੇ ਦਿੱਤਾ, ਪਰ ਭਾਈ ਤਾਰੂ ਸਿੰਘ ਦਾ ਚਿਹਰਾ ਪੜ੍ਹ ਲਿਆ ਸਿੰਘਾਂ ਨੇ, ਕਿਉਂਕਿ ਕਈ ਵਾਰੀ ਚਿਹਰਾ ਸਾਡਾ ਨਾਲ ਸਾਥ ਨਹੀਂ ਦਿੰਦਾ ਹੁੰਦਾ, ਬੋਲਦੇ ਕੁਝ ਹੋਰ ਹੁੰਦੇ ਆ, ਚਿਹਰੇ ਤੇ ਕੁਝ ਹੋਰ ਲਿਖਿਆ ਹੁੰਦਾ ਹੈ। ਤੇ ਪਰ ਜਿਹੜਾ ਸੂਰਮਿਆਂ ਦਾ ਚਿਹਰਾ, ਇਹ ਗਮੀ ਚ ਨਹੀਂ ਆਉਂਦਾ, ਇਹ ਸਦਾ ਚੜ੍ਹਦੀ ਕਲਾ ਦੇ ਵਿੱਚ ਆ ਜਾਂਦਾ। ਇਹ ਜਿਹੜਾ ਚਿਹਰਾ ਭਖਣ ਲੱਗ ਜਾਂਦਾ, ਪਤਾ ਲੱਗ ਜਾਂਦਾ ਵੀ ਕੋਈ ਨਾ ਕੋਈ ਦੁੱਖ ਜ਼ਰੂਰ ਆ ਕਿਸੇ ਤੇ, ਕਿਤੇ ਨਾ ਕਿਤੇ ਕੋਈ ਭਾਣਾ ਜ਼ਰੂਰ ਵਾਪਰਿਆ ਹੋਇਆ ਏ। ਤੇ ਕਈ ਵਾਰੀ ਹੱਸੂ ਹੱਸੂ ਕਰਦੇ ਚਿਹਰੇ ਦੇ ਉੱਤੇ ਤਿਉੜੀਆਂ ਪੈ ਜਾਣ ਤੇ ਸਮਝ ਲਓ ਕੋਈ ਵੱਡਾ ਜਿਹੜਾ ਭਾਣਾ ਵਾਪਰਨ ਵਾਲਾ ਹੈ। ਭਾਈ ਤਾਰੂ ਸਿੰਘ ਕਹਿ ਕੇ ਆਇਆ, ਕਹਿੰਦਾ ਬਜ਼ੁਰਗਾ ਰੋਣਾ। ਭਾਈ ਤਾਰੂ ਸਿੰਘ ਕਹਿੰਦਾ ਰਹੀਮ ਬਖਸ਼ਣਾ, ਕਹਿੰਦੇ ਜੇ ਬਜ਼ੁਰਗਾਂ ਦੇ ਅੱਖਾਂ ਵਿੱਚ ਹੰਝੂ ਆ ਜਾਣ ਨਾ, ਫਿਰ ਸਮਝੋ ਵੀ ਕੋਈ ਨਾ ਕੋਈ ਵੱਡਾ ਹੀ ਭਾਣਾ ਵਾਪਰਨਾ, ਕੋਈ ਨਾ ਕੋਈ ਚੜ੍ਹਦੀ ਕਲਾ ਵਾਲਾ ਕਾਰਜ ਕਰਨਾ ਸਿੰਘਾਂ ਨੇ। ਤੇ ਬਾਬੇ ਨੂੰ ਕਹਿ ਕੇ ਆਇਆ ਵੀ ਅਥਰੂ ਨਾ ਕੇਰੀ ਅੱਖ ਦੇ ਵਿੱਚੋਂ, ਤੇਰੀ ਧੀ 24 ਘੰਟਿਆਂ ਦੇ ਵਿੱਚ ਵਿੱਚ ਤੇਰੇ ਘਰੇ ਪਹੁੰਚ ਜਾਣੀ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਦਾ ਵਾਅਦਾ, ਕਲਗੀਆਂ ਵਾਲੇ ਪਾਤਸ਼ਾਹ ਦਾ, ਜਿਹਨੇ ਪੁੱਤ ਵਾਰੇ ਆ ਦੁਨੀਆਂ ਤੋਂ। ਕਲਗੀ ਵਾਲਿਆ ਕਰਾਂ ਕਿ ਸਿਫਤ ਤੇਰੀ, ਤੇਰੀ ਦੀਦ ਤੋਂ ਸਦ ਬਲਹਾਰ ਕਿੰਨੇ, ਛੋਟੀ ਉਮਰ ਪਿਤਾ ਹੱਥੀ ਤੋਰ ਦਿੱਤਾ, ਆ ਬਾਰੇ ਜੱਗ ਤੋਂ ਅਜੀਤ ਜਜ਼ਾਰ ਕਿੰਨੇ, ਛੋਟੇ ਲਾਲ ਅੱਖਾਂ ਦੇ ਚੰਨ ਤਾਰੇ, ਮਾਂ ਗੁਜਰੀ ਤੇ ਦਲਦਾਰ ਕਿੰਨੇ, ਪ੍ਰਿਤਪਾਲ ਤੋਂ ਕਦੇ ਨੀ ਗਹਿਣ ਹੋਣੇ, ਤੇਰੇ ਪਾਰਸ ਤੇ ਪਰਪਕਾਰ ਕਿੰਨੇ। ਤੇ ਸਿੱਖ ਪੁੱਛਦੇ ਆ, ਜਰਨੈਲ ਪੁੱਛਦੇ ਭਾਈ ਤਾਰੂ ਸਿੰਘਾਂ ਨੂੰ, ਕਹਿੰਦੇ ਤਾਰੂ ਸਿੰਘਾਂ ਅੱਜ ਕੀ ਗੱਲ, ਚਿਹਰੇ ਤੇ ਬੜੀਆਂ ਲਾਲੀਆਂ, ਮੱਥੇ ਤੇ ਬੜੀਆਂ ਤਿਉੜੀਆਂ ਪੈ ਰਹੀਆਂ, ਅੱਜ ਲੱਗਦਾ ਵੀ ਤੇਰੇ ਡੋਲੇ ਬੜੇ ਫਰਕ ਰਹੇ ਆ। ਤੇ ਭਾਈ ਤਾਰੂ ਸਿੰਘ ਕਹਿੰਦਾ ਵੀ ਸਿੰਘੋ ਪਹਿਲਾਂ ਪ੍ਰਸ਼ਾਦਾ ਛਕ ਲੋ, ਬੜੀ ਦਰਦ ਭਰੀ ਕਹਾਣੀ ਹੈ ਤੇ ਜਾਣਾ ਵੀ ਛੇਤੀ ਹੈ, ਟਾਈਮ ਨਾ ਵਾਲਾ ਲਾਇਓ। ਤੇ ਸਿੰਘ ਕਹਿੰਦੇ ਵੀ ਤਾਰੂ ਸਿੰਘਾ, ਨਾ ਇਹ ਕਹਿ ਰਿਹਾ ਵੀ ਬੜਾ ਟਾਈਮ ਨੀ ਲਾਉਣਾ, ਤੇ ਨਾ ਇਹ ਪ੍ਰਸ਼ਾਦਾ ਛਕਣ ਵਾਸਤੇ ਕਹਿ ਰਿਹਾ, ਨਾ ਇਹ ਦੱਸ ਰਿਹਾ ਵੀ ਦੁੱਖਾਂ ਭਰੀ ਕਹਾਣੀ ਆ ਕਿਸੇ ਮਜਬੂਰ ਬੰਦੇ ਦੀ, ਪ੍ਰਸ਼ਾਦਾ ਤਾਂ ਵੇਰ ਛਕ ਲਾਂਗੇ। ਤਾਰੂ ਸਿੰਘਾ ਭੁੱਖੇ ਰਹਿਣ ਨਾਲ ਕਿਤੇ ਮਰਨ ਨੀ ਲੱਗੇ, ਪਹਿਲਾਂ ਕਹਾਣੀ ਦੱਸ, ਪਹਿਲਾਂ ਗੱਲ ਦੱਸ ਵੀ ਗੱਲ ਕੀ ਹੈ। ਭਾਈ ਤਾਰੂ ਸਿੰਘ ਨੇ ਰਹੀਮ ਬਖਸ਼ ਦੀ ਸਾਰੀ ਵਾਰਤਾ ਸੁਣਾਈ, ਉਹਦੀ ਧੀ ਸਨਮਾ ਦੀ ਗੱਲ ਕੀਤੀ ਹੈ ਵੀ ਪੱਟੀ ਦਾ ਜਿਹੜਾ ਜਾਫਰ ਬੇਗ ਹੈ ਉਹਦੀ ਧੀ ਨੂੰ ਚੁੱਕ ਕੇ ਲੈ ਗਿਆ, ਬੜਾ ਕਹਿਰ ਕਮਾਇਆ ਜਾਲਮਾਂ ਨੇ, ਸੋਰਮਿਆਂ ਦੇ ਮੱਥਿਆਂ ਤੇ ਤਰੌੜੀਆਂ ਪੈ ਗਈਆਂ, ਡੋਲੇ ਫਰਕੇ ਗਏ। ਆਓ, ਬਹੁਤ ਹੀ ਸਤਿਕਾਰਯੋਗ ਜੱਥਾ ਪਹੁੰਚ ਚੁੱਕਿਆ, ਇੱਕੋ ਵਾਰ ਲਾ ਕੇ ਆਪਾਂ ਨਾਲ ਸਮਾਪਤੀ ਕਰ ਦੇਣੀ ਆ। ਬੁੱਧੀਜੀਵੀਆਂ ਦੀ ਸ਼੍ਰੇਣੀ ਦੇ ਵਿੱਚੋਂ ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਸਾਹਿਬ, ਬੜਾ ਰਸ ਭਿੰਨਾ ਕੀਰਤਨ ਹੈ, ਬੜਾ ਆਨੰਦਮਈ, ਕੱਲ੍ਹ ਆਨੰਦ ਕਾਰਜ ਕੀਤੇ ਤੇ ਬੜਾ ਆਨੰਦ ਬੰਨਿਆ, ਆਨੰਦ ਦਾ ਨਾਮ ਹੀ ਭਗਤੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਕਰਨ ਸਮਾਂ ਹੋ ਗਿਆ, ਸੈਕਟਰੀ ਸਾਹਿਬ ਵੀ ਬੈਠੇ ਨੇ, ਸਰਦਾਰ ਦਲਜੀਤ ਸਿੰਘ ਜੀ ਅਗਲੇ ਦੀਵਾਨ ਦੇ ਵਿੱਚ ਆ ਰਹਿੰਦੇ ਹੋਏ, ਇਤਿਹਾਸ ਦੀਆਂ ਸਭਾਵਾਂ ਨਿਭਾਵਾਂਗੇ, ਕਿਉਂਕਿ ਜੇ ਬਾਹਰ ਲਾਉਣ ਲੱਗ ਗਏ ਤੇ ਫਿਰ ਐਵੇਂ ਹੀ 10 ਮਿੰਟ ਚਲੇ ਜਾਣੇ ਆ, 5-10 ਮਿੰਟ ਪ੍ਰਚਾਰ ਨੂੰ ਹੀ ਲੱਗ ਜਾਂਦੇ। ਕਈ ਵਾਰੀ ਆਪਾਂ ਆਨੰਦ ਮਾਣੀਏ ਕੀਰਤਨ ਦਾ, ਬੜਾ ਸਤਿਕਾਰਯੋਗ ਜੱਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਨਾਂ ਜੇ ਉਂਝ ਸਿਰ ਝੁੱਕ ਜਾਂਦਾ, ਤੇ ਜਿਹੜੀਆਂ ਕੀਰਤਨ ਦੀਆਂ ਦਾਤਾਂ ਇਹ ਬਿਰਲਿਆਂ ਨੂੰ ਮਿਲਦੀਆਂ, ਬਿਰਲਿਆਂ ਨੂੰ। ਬਾਬਾ ਨਾਨਕ ਜੀ ਆਪਦੇ ਵਿਆਹ ਵੇਲੇ ਨਾ ਸਾਰਿਆਂ ਨੂੰ ਸ਼ਗਨ ਦੇਈ ਜਾਣ, ਸਾਰਿਆਂ ਨੂੰ ਪੈਸੇ ਦੇਈ ਜਾਣ, ਪਦਾਰਥ ਦੇਈ ਜਾਣ। ਤੇ ਭਾਈ ਮਰਦਾਨਾ ਜੀ ਉਈ ਖੜੇ ਆ, ਬੇਬੇ ਨਾਨਕੀ ਨੂੰ ਵੀ ਬੜਾ ਮਹਾਰਾਜ ਨੇ ਬੜੇ ਚਾਵਾਂ ਲਾਡਾਂ ਦੇ ਨਾਲ ਸ਼ਗਨ ਦਿੱਤੇ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਕੀ ਗੱਲ, ਮੈਨੂੰ ਭੁੱਲ ਗਏ ਆਪਦੇ ਸਾਥੀ ਨੂੰ, ਗਰੀਬ ਨੂੰ ਭੁੱਲ ਗਏ ਆ। ਮੈਂ ਤੁਹਾਡਾ ਡੋਮ ਆ, ਗਰੀਬ ਆ, ਮੈਂ ਤੁਹਾਡਾ ਸਾਥੀ ਆ, ਮੈਨੂੰ ਨੀ ਕੁਝ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਾ ਝੋਲੀ ਅੱਡ, ਤੈਨੂੰ ਅੱਜ ਉਹ ਦਾਤ ਦੇਣੀ ਹੈ ਜਿਹੜੀ ਕਿਸੇ ਕੋਲੇ ਵੀ ਨਹੀਂ। ਮਹਾਰਾਜ ਨੂੰ ਮਰਦਾਨਾ ਕਹਿੰਦਾ ਮਹਾਰਾਜ ਤੁਹਾਡੇ ਹੱਥਾਂ ਚ ਤਾਂ ਕੁਝ ਨੀ, ਮੈਨੂੰ ਕਹਿੰਦੇ ਝੋਲੀ ਅੱਡ ਲੈ, ਮਖੌਲ ਕਰਦੇ ਆ, ਮੈਂ ਮਰਾਸੀ ਡੋਮ ਆ, ਮੈਨੂੰ ਕੀਤਾ ਮਖੌਲ ਮਹਿੰਗਾ ਪੈ ਜਾਣਾ। ਮਹਾਰਾਜ ਕਹਿੰਦੇ ਨਹੀਂ ਮਰਦਾਨਿਆ, ਮਖੌਲ ਨੀ ਕਰਦੇ, ਤੂੰ ਭਰਾ ਸਾਡਾ, ਤੇ ਭਰਾਵਾਂ ਨੂੰ ਕਾਹਦੇ ਮਖੌਲ ਕਰਨੇ। ਪਾਤਸ਼ਾਹ ਕਹਿੰਦੇ ਝੋਲੀ ਅੱਡ, ਤੇ ਮਹਾਰਾਜ ਨੇ ਨਿਰੰਕਾਰ ਅਕਾਲ ਅਕਾਲ ਕਹਿ ਕੇ ਨਾ ਬੁੱਕ ਝੋਲੀ ਚ ਖੋਲਤਾ। ਕਹਿੰਦੇ ਲੈ ਮਰਦਾਨਿਆ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਹਿੰਦੇ ਤੇਰੀ ਝੋਲੀ ਵਿੱਚ ਕੀਰਤਨ ਦੀ ਦਾਤ ਪਾ ਦੀ। ਸੱਚੇ ਪਾਤਸ਼ਾਹ ਕਹਿੰਦੇ ਗਧਰਵ, ਵੱਡੇ ਵੱਡੇ ਗਧਰਵ ਵੀ ਜਦੋਂ ਤੂੰ ਤਾਰ ਛੇੜੇਗਾ ਨਾ, ਆਪਣਾ ਰਾਗ ਭੁੱਲ ਜਾਇਆ ਕਰਨਗੇ, ਤੇਰੇ ਚਰਨਾਂ ਤੇ ਡਿੱਗਣਗੇ। ਤੇ ਉਹ ਦਾਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨੀ ਸਿੰਘਾਂ ਨੂੰ ਬਖਸ਼ੀ ਹੈ, ਜਿਹੜੀ ਕਿਤੇ ਭਾਈ ਮਰਦਾਨੇ ਜੀ ਨੂੰ ਬਖਸ਼ੀ ਸੀ। ਕਰੋੜਾਂ ਬਾਹਰ ਸੰਗਤਾਂ ਦੇ ਚਰਨਾਂ ਕਮਲਾਂ ਵਿੱਚ ਸੀ ਝੁਕਾਉਂਦਿਆਂ ਹੋਇਆਂ ਸਜਦੇ ਕਰਦੇ ਹਾਂ। ਆਓ ਅਗਲਾ ਪ੍ਰੋਗਰਾਮ ਹੈ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਢਾਡੀ ਵਾਰਾਂ ਸਰਵਣ ਕਰ ਰਹੇ ਸੀ, ਗਿਆਨੀ ਪਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ, ਪੰਥ ਪ੍ਰਸਿੱਧ ਢਾਡੀ ਜਥਾ ਇੰਟਰਨੈਸ਼ਨਲ। ਸੰਗਤ ਜੀ ਆਪ ਜੀ ਜਥੇ ਨੂੰ ਜ਼ਰੂਰ ਅਸੀਸ ਬਖਸ਼ਣੀ, ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ ਹਰ ਰੋਜ਼ ਸ਼ਾਮ ਨੂੰ ਤਕਰੀਬਨ 6:15 ਵਜੇ ਪਾਠ ਬੋਧ ਸਮਾਗਮ ਸ਼ੁਰੂ ਹੋ ਜਾਂਦੇ ਹਨ, ਜਿਸ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ ਵਿਦਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਥਿਆ ਕਰਵਾਉਂਦੇ ਹਨ। ਆਪ ਜੀ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਸੰਗਤ ਜੀ ਅੱਜ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ, ਭਾਈ ਸਾਹਿਬ ਜੀ ਸਿੰਘ ਜੀ ਲਾਡੀ, ਜਿਨ੍ਹਾਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਕੀਰਤਨ ਦੀ ਸੇਵਾ ਬਹੁਤ ਲੰਬਾ ਸਮਾਂ ਨਿਭਾਈ ਹੈ। ਭਾਈ ਸਾਹਿਬ ਜੀ ਦਾ ਸਿੱਖ ਜਗਤ ਵਿੱਚ ਵਿਸ਼ੇਸ਼ ਸਥਾਨ ਹੈ। ਸਤਿਗੁਰ ਰਾਮਦਾਸ ਮਹਾਰਾਜ ਜੀ ਦੀ ਆਪ ਜੀ 'ਤੇ ਵਿਸ਼ੇਸ਼ ਕਿਰਪਾ ਹੈ, ਬਹੁਤ ਹੀ ਨਿਰੋਲ ਅਤੇ ਅੰਤਰ ਆਤਮਾ ਨੂੰ ਛੋਹਣ ਵਾਲਾ ਅੰਮ੍ਰਿਤ ਰਸ ਪਿੰਨਾ ਕੀਰਤਨ ਕਰਦੇ ਹਨ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਸੇ ਭਗਤ ਸੱਚੇ ਤੇਰੇ ਮਨ ਭਾਏ, ਦਰ ਕੀਰਤਨ ਕਰੈ ਗੁਰ ਸ਼ਬਦ ਸੁਹਾਏ, ਸਾਚੀ ਬਾਣੀ ਆਂਦਿਨ ਗਾਵੇ, ਨਿਰਦਨ ਕਾ ਨਾਮ ਵਿਸਾਹਾ ਹੈ। ਆਓ ਸੰਗਤ ਜੀ, ਹੁਣ ਆਪ ਜੀ ਨੂੰ ਰੱਬੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਵਾਉਣ ਜਾ ਰਹੇ ਹਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲੇ ਤਕਰੀਬਨ 2:30 ਵਜੇ ਤੱਕ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਨ ਨਾਮ ਨਿਤ ਨਿਤ ਲੈ ਉਹਦਾ ਰਿਜ਼ਲਟ ਫਿਰ ਸਤਿਗੁਰੂ ਨੇ ਅਗਲੀ ਪੰਕਤੀ 'ਚ ਦੱਸਿਆ ਕਿ ਜਲਦ ਨਾ ਹੀ ਅਗਨ ਸਾਗਰ ਇਹ ਉਹ ਧਨ ਹੈ ਜਿਹੜਾ ਅੱਗ ਦੇ ਨਾਲ ਸੜਦਾ ਨਹੀਂ ਜਲਦ ਨਾ ਹੀ ਅਗਨ ਸਾਗਰ ਨਾ ਇਹ ਡੁੱਬਦਾ ਨਾ ਸੜਦਾ ਹੈ ਔਰ ਸੁਖ ਮਨ ਤਨ ਦੇ ਜਿਹਨੂੰ ਅਸੀਂ ਲੋਚਦੇ ਹਾਂ ਕਿ ਸੁਖੀ ਹੋਈਏ ਆਨੰਦਿਤ ਹੋਈਏ ਨਾਮ ਜਪਣ ਦੇ ਨਾਲ ਇਹ ਰਿਜ਼ਲਟ ਦੇ ਵਿੱਚ ਬਾਇਓ ਪ੍ਰੋਡਕਟ ਇਹ ਜਿਹੜੀ ਚੀਜ਼ ਹੈ

ਨੂੰ ਖੈਰ ਵੀ ਕਹਿੰਦੇ ਨੇ, ਖੈਰ ਦਾਨ। ਤੇ ਜੇ ਤੁਹਾਨੂੰ ਦਾਨ ਚਾਹੀਦਾ ਇਹ ਮੰਗ ਕਰੋ, ਖੈਰ ਦੀ ਜੈ ਬੰਦਗੀ ਭਿਖਿਆ ਦੇ ਰੂਪ ਦੇ ਵਿੱਚ, ਖੈਰ ਦੇ ਰੂਪ ਵਿੱਚ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀ ਬੰਦਗੀ ਆਪਣਾ ਨਾਮ ਬਖਸ਼ਿਸ਼ ਕਰੋ, ਕਿਉਂਕਿ ਤੇਰੀ ਪਨਾਹ ਹੈ ਖੁਦਾ ਹੈ, ਤੇਰੀ ਸ਼ਰਨ ਆਏ ਹਾਂ, ਤੇਰੀ ਪਨਾਹ ਦੇ ਵਿੱਚ ਹਾਂ, ਤੇਰੀ ਸ਼ਰਨ ਹਾਂ, ਤੇਰੀ ਟੈਰੀਟੋਰੀ ਦੇ ਵਿੱਚ ਹਾਂ। ਕਰ ਕਿਰਪਾ, ਕਰੋ ਬਖਸ਼ਿਸ਼, ਤੇ ਸਾਰੇ ਮੰਗੋ ਨਾਮ।

ਸਮਾਰ ਮੈਨੇ ਅੰਗੀਕਾਰ ਕਰਨਾ ਸੰਭਾਲਣਾ ਜਿਸ ਤਰ੍ਹਾਂ ਆਪ ਜੀ ਨੇ ਪਹਿਲਾ ਸ਼ਬਦ ਸ਼ਰਵਣ ਕੀਤਾ ਨਾ ਕਬੀਰ ਸਾਹਿਬ ਦਾ ਬੰਦੇ ਬੰਦਗੀ ਇਖਤਿਆਰ ਜਿਸ ਤਰ੍ਹਾਂ ਆਪਣੇ ਧਨ ਨੂੰ ਸੰਭਾਲਦਾ ਹੈ ਨਾ ਆਪਣੀਆਂ ਕੀਮਤੀ ਚੀਜ਼ਾਂ ਨੂੰ ਤਜੋਰੀ ਦੇ ਵਿੱਚ ਰੱਖਦਾ ਕੋਈ ਤਜੋਰੀ ਬਾਹਰ ਬਾਜ਼ਾਰ 'ਚ ਥੋੜ੍ਹੀ ਰੱਖਦਾ ਕੋਈ ਸੜਕ 'ਤੇ ਥੋੜ੍ਹੀ ਰੱਖਦਾ ਅੰਦਰ ਕਮਰੇ ਦੇ ਵਿੱਚ ਬੈਂਕ ਦੇ ਵਿੱਚ ਵੀ ਜਿਹੜਾ ਲੌਕਰ ਹੁੰਦਾ ਹੈ ਉਹਨਾਂ ਨੇ ਮਹਿਫੂਜ਼ ਕਰਕੇ ਰੱਖਿਆ ਹੁੰਦਾ ਹੈ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਵੀ ਹੈ ਆਦਮੀ ਬੰਦਗੀ ਨੇ ਵੀ ਇੱਦਾਂ ਸਮਝ ਜਿਸ ਤਰ੍ਹਾਂ ਕੋਈ ਧਨ ਕਮਾ ਰਿਹਾ ਅਤੇ ਉਹ ਧਨ ਨੂੰ ਆਪਣੇ ਹਿਰਦੇ ਵਿੱਚ ਮਹਿਫੂਜ਼ ਰੱਖਣਾ ਸੰਭਾਲ ਕੇ ਰੱਖਣਾ ਮਹਿਫੂਜ਼ ਦਾ ਮਤਲਬ ਉਰਦੂ ਦਾ ਸ਼ਬਦ ਹੈ ਸੰਭਾਲਣਾ ਸੰਭਾਲ ਕਰਨੀ ਨਾਮ ਦੀ ਸੰਭਾਲ ਤੇ ਛੱਡੋ ਗੱਲ ਆਦਮੀ ਨੂੰ ਚੇਤਾ ਵੀ ਨਹੀਂ ਕਿ ਪ੍ਰਭੂ ਦਾ ਨਾਮ ਵੀ ਕੋਈ ਚੀਜ਼ ਹੁੰਦੀ ਸਾਰਾ ਦਿਨ ਲੰਘ ਜਾਂਦਾ ਰਾਤ ਵੀ ਲੰਘ ਜਾਂਦੀ ਸਾਲ ਲੰਘ ਜਾਂਦੇ ਨੇ ਹਫ਼ਤੇ ਲੰਘ ਜਾਂਦੇ ਨੇ ਅਖੀਰ ਦੇ ਜਨਮ ਵੀ ਨਿਕਲ ਜਾਂਦਾ ਹੈ ਇੱਥੋਂ ਅਤੇ ਅਖੀਰ ਦੇ ਸਮੇਂ ਜਾ ਕੇ ਯਾਦ ਆਉਂਦੀ ਹੈ ਵੀ ਕੁਛ ਕਰਨ ਵਾਲਾ ਸੀ ਅਤੇ ਜੋ ਕੀਤਾ ਇਹ ਕੰਮ ਨਹੀਂ ਆਇਆ ਇਸ ਕਰਕੇ ਸਤਿਗੁਰੂ ਨੇ ਬਾਣੀ 'ਚ ਨਾਲ ਹਲੂਣਾ ਵੀ ਦਿੱਤਾ ਹੈ।

ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਹੈ ਪ੍ਰਾਣੀ ਪਰਮ ਪੁਰਖ ਪਗ ਲਾਗੋ ਉਰਜੇ ਪੰਕਤੀ ਆਉਂਦੀ ਸੰਗ੍ਰਹਿ ਸੰਗ੍ਰਹਿ ਮੈਨੇ ਇਕੱਠਾ ਕਰਨਾ ਸੰਗ੍ਰਹਿ ਕਰੋ

ਨਾਵਣ ਥਾਈ ਰਾਮਦੇਵ। ਭਗਤ ਰਾਮਦੇਵ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਭੰਗ। ਇੱਕੋ ਹੀ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਕਹਿੰਦੇ ਨੇ ਕਿ ਰਾਮਾਨੰਦ ਜਿਹੜਾ ਇਹ ਕਬੀਰ ਜੀ ਦਾ ਗੁਰੂ ਸੀ, ਉਸਤਾਦ ਸੀ। ਤੇ ਰਾਮਾਨੰਦ ਜਿਹੜੇ ਸਨ ਇਹ ਸ਼ਡਿਊਲ ਕਾਸਟ ਜਿਹੜੇ ਸਨ, ਨੀਵੀਂ ਜਾਤ ਦੇ ਬੰਦੇ ਸਨ, ਉਹਨਾਂ ਨੂੰ ਸ਼ਾਗਿਰਦ ਨਹੀਂ ਸੀ ਕਰਦੇ, ਚੇਲਾ ਨਹੀਂ ਸੀ ਬਣਾਉਂਦੇ। ਤੇ ਕਬੀਰ ਨੂੰ ਫਿਰ ਜੁਗਤ ਲੱਭੀ, ਹੋਏ ਬਿਰਖਤ ਬਿਨਾਰ ਸੀ, ਬਿਰਖਤ ਸਨ, ਜੋਗੀ ਸਨ, ਵੱਡੇ ਭਗਤ ਸਨ ਰਾਮਦੇਵ ਜੀ, ਬਨਾਰਸ ਚ ਰਹਿੰਦੇ ਸਨ। ਪਰ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਜਾਂਦੇ ਸਨ। ਕਬੀਰ ਨੂੰ ਪਤਾ ਸੀ ਇਸ ਰਸਤੇ ਤੋਂ ਲੰਘਦੇ ਨੇ, ਇਸ ਰਸਤੇ ਤੋਂ ਲੰਘਦੇ। ਤੇ ਕਬੀਰ ਨੇ ਕੀ ਕੀਤਾ, ਜਿਸ ਰਸਤੇ ਤੋਂ ਰਾਮਦੇਵ ਲੰਘਦੇ ਸਨ ਰਾਮਾਨੰਦ, ਤੇ ਉਸ ਰਸਤੇ ਚ ਜਾ ਕੇ ਲੰਮੇ ਪੈ ਗਏ ਕਬੀਰ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਨ ਤਾਈ, ਅਗਲੀ ਪੰਕਤੀ ਹੈ, ਜਿੱਥੇ ਹੀ ਫਿਰ ਜਾਏ ਕਹਿ ਲੰਮਾ ਪਿਆ ਕਬੀਰ ਤੈ ਥਾਈ। ਪੰਕਤੀ ਸਕਰੀਨ ਤੇ ਲਿਆਓ, ਅੰਮ੍ਰਿਤ ਵੇਲੇ ਉੱਠ ਕੇ, ਅੰਮ੍ਰਿਤ ਵੇਲਾ।

ਅੱਗੋਂ ਹੀ ਤੇ ਜਾਏ ਕਹਿ ਪਹਿਲਾਂ ਹੀ ਉਹਨਾਂ ਦੇ ਰਸਤੇ ਤੋਂ ਲੰਘਣ ਤੋਂ ਪਹਿਲਾਂ ਹੀ ਲੰਮਾ ਪਿਆ ਕਬੀਰ ਤੇ ਥਾਈ ਉਸ ਰਸਤੇ ਤੇ ਜਾ ਕੇ ਲੰਮਾ ਪੈ ਗਿਆ ਤੇ ਅਗਲੀ ਪੰਕਤੀ ਹੈ ਭਾਈ ਗੁਰਦਾਸ ਜੀ ਕਹਿੰਦੇ ਪੈਰੀ ਟੁੰਬ ਉਠਾ ਲਿਆ ਪੈਰ ਦੇ ਨਾਲ ਠੋਕਰ ਦੇ ਕੇ ਨਾ ਕਬੀਰ ਨੂੰ ਉਠਾਇਆ ਤੇ ਕਹਿਣ ਲੱਗੇ ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ ਚਰਨ ਸਪਰਸ਼ ਵੀ ਹੋ ਗਿਆ ਤੇ ਗੁਰੂ ਦੀ ਸਿੱਖਿਆ ਵੀ ਹੋ ਗਈ ਕਹਿਣ ਲੱਗੇ ਬੋਲ ਰਾਮ ਰਾਮ ਕੇ ਰਾਮ ਬੋਲ ਬੋਲ ਰਾਮ ਗੁਰੂ ਦਾ ਮੰਤਰ ਮਿਲ ਗਿਆ ਚਰਨ ਸਪਰਸ਼ ਵੀ ਹੋ ਗਿਆ ਕਹਿੰਦਾ ਬਸ ਠੀਕ ਹੈ ਗੁਰੂ ਮਿਲ ਗਿਆ ਕੀ ਗੱਲ ਕਹੀ ਬੋਲੋ ਰਾਮ ਰਾਮ ਬੋਲ ਬੰਦਗੀ ਕਰ ਬੰਦਗੀ ਕਿਉਂ ਕਰਨੀ ਕਿਉਂ ਸਮਝਾਇਆ ਰਾਮਾਨੰਦ ਨੇ ਕਬੀਰ ਨੂੰ ਕਿਉਂ ਸਮਝਾਇਆ ਤੂੰ ਬੰਦਗੀ ਕਰ ਇਹਦਾ ਕੀ ਪ੍ਰਯੋਜਨ ਹੈ ਇਹ ਸਾਇੰਸ ਨੇ ਇੰਨਾ ਸੰਸਾਰ ਪੈਦਾ ਕੀਤਾ ਇੰਨੀਆਂ ਚੀਜ਼ਾਂ ਬਣਾਈਆਂ ਟੈਕਨੋਲੋਜੀ ਨੇ ਅੱਜ ਕੱਲ੍ਹ AI ਦਾ ਵਰਡ ਹੈ ਇੰਨਾ ਕੁਛ ਪੈਦਾ ਕੀਤਾ ਤੇ ਆਦਮੀ ਪੁੱਛ ਹੀ ਲੈਂਦਾ ਵੀ ਇਹਦੀ ਵਰਤੋਂ ਕੀ ਹੈ ਇਹਦੀ ਯੂਜ਼ਿੰਗ ਕੀ ਹੈ ਇਹ ਕਾਹਦੇ ਵਾਸਤੇ ਹੈ ਜੇ ਹਾਰਮੋਨੀਅਮ ਬਣਿਆ ਤੇ ਬੰਦਾ ਪੁੱਛ ਲੈਂਦਾ ਨਾ ਵਰਤੋਂ ਇਹਦੀ ਵਰਤੋਂ ਕੀ ਹੈ ਜੇ ਤਬਲਾ ਹੈ ਜੇ ਇਹ ਬਿਜਲੀ ਬਣੀ ਹੈ ਜਾਂ ਟੈਕਨੋਲੋਜੀ ਦੇ ਸਾਧਨ ਬਣੇ ਨੇ ਤੇ ਆਦਮੀ ਦੇ ਮਨ ਚ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਇਹਦੀ ਵਰਤੋਂ ਕੀ ਹੈ ਇਹ ਕਾਹਦੇ ਵਾਸਤੇ ਹੈ ਤੇ ਗੁਰੂ ਕਹਿੰਦੇ ਇਹ ਜਨਮ ਜਿਹੜਾ ਮਿਲਿਆ ਨਾ ਇਹ ਸਭ ਤੋਂ ਮਹਾਨ ਹੈ ਸਭ ਤੋਂ ਮਹਾਨ ਹੈ ਅਵਰ ਜੋਨ ਤੇਰੀ ਪਨਹਾਰੀ ਸਭ ਉੱਪਰ ਤੇਰੀ ਸਿਕਦਾਰੀ ਜੇਕਰ ਆਦਮੀ ਨੂੰ ਕਹੀਏ ਤੇ ਤੂੰ ਬਹੁਤ ਮਹਾਬਲੀ ਹੈ ਬੜਾ ਯੋਧਾ ਹੈ ਬਹੁਤ ਤਾਕਤਵਰ ਹੈ ਤੇਰੇ ਨਾਲ ਤਾਕਤਵਰ ਹਾਥੀ ਹੈ ਬਲ ਦੀ ਗੱਲ ਆਵੇ ਹੱਦ ਹੋ ਗਈ ਆਦਮੀ ਨੂੰ ਤਸ਼ਬੀਹ ਦੇਣੀ ਹੋਵੇ ਐਗਜ਼ਾਮਪਲ ਦੇਣੀ ਹੋਵੇ ਆਦਮੀ ਬੜਾ ਬਹਾਦਰ ਹੈ ਤੇ ਕਹਿੰਦੇ ਨੇ ਫਲਾਣੇ ਦਾ ਬੜਾ ਸ਼ੇਰ ਵਰਗਾ ਫਿਰਦਾ ਹੈ ਸ਼ੇਰ ਤੇ ਜਾਨਵਰ ਜੇ ਕਿਸੇ ਨੂੰ ਕਹਿਣਾ ਹੋਵੇ ਫਲਾਣਾ ਬੜਾ ਸਿਆਣਾ ਹੈ ਤੇ ਕਹਿੰਦੇ ਨੇ ਕਿ ਕਾਂ ਜਿਹੜਾ ਹੈ ਬੜਾ ਸਿਆਣਾ ਹੁੰਦਾ ਐਗਜ਼ਾਮਪਲ ਆਦਮੀ ਤੇ ਥੱਲੇ ਸਾਰੀਆਂ ਜੂਨਾਂ ਨੇ ਅਵਰ ਜੂਨ ਤੇਰੀ ਪਨਹਾਰੀ ਸਭ ਉੱਪਰ ਤੇਰੀ ਸਿਕਦਾਰੀ ਤੂੰ ਰਾਜਾ ਹੈ ਪਰ ਤੂੰ ਰਾਜਾ ਕਿਉਂ ਹੈ ਕਿਉਂ ਹੈ ਇਹਦਾ ਕਦੀ ਪ੍ਰਸ਼ਨ ਕੀਤਾ ਕੁਸ਼ਚਨ ਕੀਤਾ ਖੂਬਸੂਰਤੀ ਜਦੋਂ ਗੱਲ ਆਉਂਦੀ ਖੂਬਸੂਰਤੀ ਫਲਾਣੇ ਦੇ ਨੇਤਰ ਬੜੇ ਸੋਹਣੇ ਨੇ ਅੱਖਾਂ ਬੜੀਆਂ ਸੋਹਣੀਆਂ ਹਿਰਨ ਵਰਗੀਆਂ ਅੱਖਾਂ ਨੇ ਕਿਹਾ ਜਾਂਦਾ ਸੰਸਾਰ ਐਗਜ਼ਾਮਪਲ ਜਾਨਵਰ ਦੀ ਦਿੰਦੇ ਨੇ ਹੱਦ ਹੋ ਗਈ ਜੂਨਾਂ ਸਾਰੀਆਂ ਤੇਰੇ ਥੱਲੇ ਨੇ ਜੇ ਕੋਈ ਬੰਦਾ ਬਹੁਤ ਤੇਜ਼ ਦੌੜਦਾ ਹੋਵੇ ਬਹੁਤ ਉਹਦੀ ਪੇਸ ਹੋਵੇ ਤੇਜ਼ ਦੌੜਨ ਵਾਲਾ ਤੈਨੂੰ ਫਲਾਣਾ ਘੋੜੇ ਵਰਗਾ ਦੌੜਦਾ ਹੈ ਉਹ ਚ ਘੋੜੇ ਵਰਗੀ ਜਾਨ ਹੈ ਇਹ ਜਿੰਨੀਆਂ ਗੱਡੀਆਂ ਨੇ ਸਾਰੀਆਂ ਹਾਊਸ ਪਾਵਰ ਗੱਡੀਆਂ ਨੇ ਮੈਨ ਪਾਵਰ ਕੋਈ ਗੱਡੀ ਨਹੀਂ ਚਲਾਉਂਦਾ ਭਾਵੇਂ ਆਦਮੀ ਹੈ ਗੁਰੂ ਕਹਿੰਦੇ ਨੇ ਤੇਰੇ ਚ ਇੱਕ ਚੀਜ਼ ਹੈ ਜਿਹੜੀ ਇਹਨਾਂ ਸਾਰਿਆਂ ਚ ਨਹੀਂ ਹੈਗੀ ਅੱਜ ਕੀ ਆਖੋ ਸਤਨਾਮ ਉਹ ਪਛਾਣਨ ਦੀ ਲੋੜ ਹੈ ਉਹ ਜਾਣਨ ਦੀ ਲੋੜ ਹੈ ਬੰਦਗੀ ਇਸ ਕਰਕੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਹਵਾਏ ਬੰਦਗੀ ਅਵੁਰਧ ਦਰ ਵਜੂਦ ਮਰਾ ਬਗਰ ਨੇ ਜ਼ੋਕੇ ਚੁਣੀ ਆਮਦਨ ਨਬੂਦ ਬਰਾ ਮੇਰੇ ਇੱਥੇ ਆਉਣ ਦਾ ਕੋਈ ਕੰਮ ਹੀ ਨਹੀਂ ਸੀ ਕਿ ਤੇਰੀ ਬੰਦਗੀ ਨਾ ਹੁੰਦੀ ਬੰਦਗੀ ਦਾ ਮੈਂ ਥੋੜਾ ਜਿਹਾ ਆਖਰੀ ਅਰਥ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਇਹ ਬੰਦੇ ਦੇ ਨਾਲ ਹੀ ਸੰਬੰਧਿਤ ਹੈ ਅਸੀਂ ਛੋਟੇ ਹੁੰਦੇ ਮੈਂ ਆਪਣੇ ਭਰਾਵਾਂ ਨਾਲ ਜਾਂਦਾ ਹੁੰਦਾ ਸਾਂ ਜਵੱਦੀ ਕਲਾਂ ਉੱਥੇ ਕੰਧ ਤੇ ਲਿਖਿਆ ਸੀ ਬੰਦਾ ਹੈ ਤਾਂ ਬੰਦਗੀ ਜੇ ਬੰਦਗੀ ਹੈ ਤੇ ਬੰਦਾ ਨਹੀਂ ਤੇ ਗੰਦੇ ਦਾ ਗੰਦਾ ਉੱਥੇ ਲਿਖਿਆ ਹੁੰਦਾ ਸੀ ਮੈਂ ਛੋਟੇ ਦਿਨ ਪੜ੍ਹਿਆ ਸੀ 17-18 ਸਾਲ ਦੀ ਮੇਰੀ ਉਦੋਂ ਉਮਰ ਸੀ ਉਹ ਮੈਂ ਉਦੋਂ ਵਿਚਾਰ ਕੀਤੀ ਤੇ ਬਾਬਾ ਸੁੱਚਾ ਸਿੰਘ ਨੂੰ ਮੈਂ ਪੁੱਛਿਆ ਇਹ ਜਿਹੜੀ ਗੱਲ ਉਹਨਾਂ ਨੇ ਮੈਨੂੰ ਕਹੀ ਸੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਪਹਿਲਾਂ ਤੇ ਉਹ ਪੁੱਛਦੇ ਹੁੰਦੇ ਸਨ ਸਰਬਜੀਤ ਨਿਤਨੇਮ ਕਿੰਨਾ ਕੁ ਕਰਦੇ ਹੋ ਇਹ ਪਹਿਲਾ ਕੁਐਸਚਨ ਹੁੰਦਾ ਸੀ ਨਿਤਨੇਮ ਨੇਮ ਕਿੰਨਾ ਕਰਦੇ ਜੇ ਨਹੀਂ ਕਰਦੇ ਤੇ ਕਰੋ ਮੈਂ ਕਿਹਾ ਮੈਂ ਤੇ ਆਸਾ ਦੀ ਆਵਾਜ਼ ਯਾਦ ਕੀਤੀ ਨਵੀਂ ਨਵੀਂ ਇਹਦਾ ਹੀ ਨਿਤਨੇਮ ਮੈਂ ਕਰਦਾ ਕਹਿੰਦੇ ਨਹੀਂ ਪੰਜਾਂ ਬਾਣੀਆਂ ਦਾ ਨੇਮ ਜਾਂ ਉਹਨੇ ਸਮੇਂ ਦੇ ਵਿੱਚ ਉਹਨਾਂ ਸਿਮਰਨ ਜਿਹੜਾ ਹੈ 2.5 ਘੰਟੇ ਬਣਦੇ ਨੇ
ਮੈਂ ਕਿਹਾ ਮੈਨੂੰ ਆਪਣੇ ਤਬਲੇ ਤੋਂ ਰਿਆਜ਼ ਤੋਂ ਫੁਰਸਤ ਨਹੀਂ ਮਿਲਦੀ, ਕੁਝ ਪ੍ਰੋਗਰਾਮਾਂ ਦੇ ਵਿੱਚ ਜੀਵਨ ਇਸ ਤਰ੍ਹਾਂ ਮੁਬਤਲਾ ਹੈ। ਫਿਰ ਉਹਨਾਂ ਨੇ ਜੋ ਜੁਗਤਾਂ ਸਮਝਾਈਆਂ, ਖੈਰ ਮੈਂ ਬੰਦਗੀ ਦੀ ਗੱਲ ਕਰਾਂ, ਕਹਿੰਦੇ ਸਨ ਬੰਦੀ, ਬੰਦੀ ਦਾ ਮਤਲਬ ਹੁੰਦਾ ਹੈ ਕੈਦ, ਕੈਦ ਵਿੱਚ ਜਿਹੜਾ ਬੰਦਾ ਹੁੰਦਾ ਉਹਨੂੰ ਬੰਦੀ ਕਹਿੰਦੇ ਨੇ। ਇਸ ਤਰ੍ਹਾਂ ਆਦਮੀ ਜਿਹੜਾ, ਇਹ ਆਦਮੀ, ਇਹ ਮਨੁੱਖ ਜਿਹੜਾ ਪਰਮਾਤਮਾ ਦੇ ਹੁਕਮ ਦੇ ਪਿੰਜਰੇ ਦੇ ਵਿੱਚ ਰਵੇ ਨਾ, ਉਸ ਹੁਕਮ ਦੇ ਵਿੱਚ ਰਵੇ, ਉਹਨੂੰ ਬੰਦਗੀ ਕਹਿੰਦੇ ਨੇ। ਬੰਦੀ ਤੋਂ ਬੰਦਗੀ ਬਣਦਾ ਹੈ, ਉਹਦੀ ਕੈਦ ਭਾਵ ਕਿ ਉਹਦਾ ਹੁਕਮ, ਜਿਹੜਾ ਉਹਦਾ ਹੁਕਮ ਬਣਦਾ ਹੈ, ਉਹਦੀ ਰਜ਼ਾ ਚ ਚੱਲ ਪੈਂਦਾ ਹੈ, ਉਹਦਾ ਤਨ ਮਨ ਜਿਹੜਾ ਹੈ ਇਹ ਖਿੜ ਜਾਂਦਾ ਹੈ, ਉਹ ਸਦਾ ਪ੍ਰਫੁੱਲਤਾ ਦੇ ਵਿੱਚ ਰਹਿੰਦਾ। ਮੈਂ ਕਿਹਾ ਇਹਦਾ ਕੀ ਮਤਲਬ ਹੈ? ਮਹਾਂਪੁਰਖ ਕਹਿਣ ਲੱਗੇ ਕਿ ਜੋ ਕੰਮ ਅਸੀਂ ਕਰਨਾ ਚਾਹੀਏ ਅਗਰ ਉਹ ਨਾ ਹੋਵੇ, ਦੋ ਚਾਰ ਵਾਰੀ ਟਰਾਈ ਮਾਰੀਏ ਤੇ ਕਈ ਵਾਰੀ ਉਹ ਕੰਮ ਨਹੀਂ ਨਾ ਹੁੰਦਾ, ਤੇ ਸਮਝ ਲੈਣਾ ਚਾਹੀਦਾ ਉਹਦਾ ਹੁਕਮ ਹੈ, ਉਹਦੇ ਹੁਕਮ ਚ ਹੈ, ਉਹ ਨਹੀਂ ਚਾਹੁੰਦਾ ਇਹ ਨਾ ਹੋਵੇ, ਤੇ ਜੇ ਹੋ ਗਿਆ ਤੇ ਇਹ ਸਮਝ ਲੈਣਾ ਚਾਹੀਦਾ ਕਿ ਉਹਦਾ ਹੁਕਮ ਸੀ ਤਾਂ ਇਹ ਹੋਇਆ, ਜਾਂ ਤੁਸੀਂ ਭਾਣਾ ਤਾਂ ਜੰਮੇ ਆ ਕਿ ਜਿਹੜਾ ਸਾਡਾ

ਪਰ ਜੋ ਤੂੰ ਖਾਧਾ ਤੂੰ ਕਣਕ ਖਾ ਕੇ ਵੀ ਵਿਸ਼ਟਾ ਹੀ ਪੈਦਾ ਕੀਤੀ। ਸਤਿਗੁਰ ਕਹਿੰਦੇ ਨੇ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਜਿਹੜੀ ਸਾਡੇ ਕੋਲ ਬੰਦਗੀ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਅਗਰ ਤੇ ਸਾਡੇ ਕੋਲ ਬੰਦਗੀ ਹੈ, ਨਾਮ ਹੈ, ਪਰਮਾਤਮਾ ਦਾ ਧਨ ਹੈ, ਤੇ ਅਸੀਂ ਇਹਨਾਂ ਜਾਨਵਰਾਂ ਤੋਂ ਉੱਪਰ ਹਾਂ। ਅਗਰ ਨਹੀਂ ਤੇ ਜਾਨਵਰ ਜਿਹੜੇ ਸਾਡੇ ਤੋਂ ਉੱਪਰ ਨੇ। ਇਹ ਵੇਖ ਲਓ ਹੁਣ ਤੁਸੀਂ, ਇਹ ਸਾਡੀ ਸਿਲੈਕਸ਼ਨ।

तस्पे सुने गुरपुर गुरपुर पिता संग।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਮੂਹ ਸਾਧ ਸੰਗਤ ਜੀ ਔਰ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਅਸੀਂ ਤਹਿ ਦਿਲ ਤੋਂ ਮਸ਼ਕੂਰ ਹਾਂ, ਧੰਨਵਾਦੀ ਹਾਂ ਮੇਰੇ ਵੀਰ ਭਾਈ ਮਨਰਾਜ ਸਿੰਘ ਜੀ ਦੇ। ਖਾਸ ਤੌਰ ਤੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਪਿਆਰ ਕੀਤਾ, ਮੁਹੱਬਤ ਕੀਤੀ। ਪਹਿਲੀ ਦਫ਼ਾ ਅਸੀਂ ਜਥੇ ਸਮੇਤ ਕੈਲਗਿਰੀ ਆਏ ਹਾਂ, ਤੋ ਅੱਗੋਂ ਵੀ ਲੰਮਾ ਪ੍ਰੋਗਰਾਮ ਕੋਈ ਬਣਿਆ ਮਹੀਨੇ ਦਾ ਮਈ ਚ ਅਗਰ ਤੇ ਆਪ ਜੀ ਦੇ ਦਰਸ਼ਨ ਕਰਾਂਗੇ। ਇੱਥੇ ਫਤਿਹ ਬੁਲਾਉਂਦੇ ਹਾਂ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਜੀ ਕਾਲੀ ਬਾਣੀ ਗੁਰ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰ ਰਹੇ ਸੀ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਪੰਥ ਦੇ ਪ੍ਰਸਿੱਧ ਕੀਰਤਨੀਏ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਸਾਹਿਬਜੀਤ ਸਿੰਘ ਜੀ ਲਾਡੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ। ਸੰਗਤ ਜੀ, ਬਹੁਤ ਸਾਰੇ ਸੰਗਤ ਦੇ ਵਿੱਚ ਮੈਂ ਬੈਠੇ ਦੇਖ ਰਿਹਾ ਕਿ ਜਿਹੜੇ ਰਾਗ ਦਾ ਸੋਝੀ ਰੱਖਦੇ ਹਨ, ਉਮੀਦ ਹੈ ਕਿ ਉਹਨਾਂ ਦੀ ਮਹਾਰਾਜ ਦੀ ਕਿਰਪਾ ਨਾਲ ਜ਼ਰੂਰ ਤ੍ਰਿਪਤੀ ਹੋਈ ਹੋਵੇਗੀ। ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ, ਸਤਿਕਾਰ ਸੰਗਤ ਵੱਲੋਂ ਧੰਨਵਾਦ, ਕਮੇਟੀ ਵੱਲੋਂ ਧੰਨਵਾਦ। ਭਾਈ ਸਾਹਿਬ ਜੀ ਦਾ ਜਦੋਂ ਵੀ ਸਮਾਂ ਬਣੇ ਦਾਸ ਨਾਲ ਸੰਪਰਕ ਕਰ ਸਕਦੇ ਹਨ। ਕਿਰਪਾ ਕਰਕੇ ਸਾਰੀ ਸੰਗਤ ਇਸੇ ਤਰ੍ਹਾਂ ਹੀ ਸਜੇ ਰਹੋ। ਆਪ ਜੀ ਦੇ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਹੁਤ ਹੀ ਅਪਾਰ ਕਿਰਪਾ ਹੈ ਜੋ ਆਪ ਸਿੱਖ ਪੰਥ ਦੀ ਇਸੇ ਤਰ੍ਹਾਂ ਹੀ ਮਹਾਰਾਜ ਆਪ ਦੇ ਕਿਰਪਾ ਬਣਾਈ ਰੱਖਣ, ਕੀਰਤਨ ਦੀ ਸੇਵਾ ਨਿਭਾਉਂਦੇ ਰਹਿਣ। ਆਓ ਸੰਗਤ ਜੀ ਇੱਕ ਵਾਰ ਫਿਰ ਤੋਂ ਕੀਰਤਨ ਦੇ ਨਾਲ ਜੁੜੀਏ। ਹੁਣ ਆਪ ਜੀ ਨੂੰ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਕੀਰਤਨ ਸਰਵਣ ਕਰਵਾਉਣ ਜਾ ਰਹੇ ਹਨ। ਉਹ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤ ਵਾਲੀ ਬਾਣੀ ਦਾ ਕੀਰਤਨ ਸਰਵਣ ਕਰੀਏ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵੜਹੰਸ

ਲਾਇਆ ਸਾਹਿਬ ਸਿਮਰਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਇਥੈ ਧੰਦਾ ਕੂੜਾ ਚਾਰ ਦਿਹਾ ਆਗੈ ਸਰ ਪਰ ਜਾਣਾ ਆਗੈ ਸਰ ਪਰ ਜਾਣਾ ਜਿਉ ਮਹਿਮਾਣਾ ਕਾਹੇ ਗਾਰਬ ਕੀਜੈ ਜਿਤ ਸੇਵਿਆ।

ਕਰਨ ਜੋ ਤਿਸ ਭਾਵੈ ਸਮਰਥ ਸੋ ਥੀਐ ਹੀਲੜਾ ਇਹੋ ਸੰਸਾਰੋ ਜਲ ਥਲ ਮਹੀਅਲ ਰਵ ਰਹਿਆ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾਕਾ ਅੰਤ ਨ ਪਾਇਆ ਆਇਆ ਤਿਨਕਾ ਸਫਲ ਭਇਆ ਹੈ ਇੱਕ ਮਨ ਜਿਨੀ ਧਿਆਇਆ

ਪ੍ਰਾਣੋ ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਣੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ, ਕੀਤਾ ਵੇਖੈ ਸਾਹਿਬ ਆਪਣਾ। ਕੁਦਰਤ ਕਰੇ ਵਿਚਾਰੋ, ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀ ਆਸੋ ਜਾਣੈ, ਵੇ ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ। ਜਿਨ ਕਿਛ ਕੀਆ ਸੋਈ ਜਾਣੈ, ਤਾਕਾ ਰੂਪ ਅਪਾਰੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਵਡਹੰਸ ਮਹੱਲਾ ਪਹਿਲਾ ਦੱਖਣੀ, ਸੱਚ ਸਿਰੰਦਾ ਸੱਚਾ ਜਾਣੀਐ, ਸੱਚੜਾ ਪਰਵਦਗਾਰੋ। ਜਿਨ ਆਪੀ ਨੇ ਆਪ ਸਾਜਿਆ, ਸੱਚੜਾ ਅਲਖ ਅਪਾਰੋ। ਦੋਇ ਪੁੜ ਜੋੜ ਵਿਛੋੜਿਆਨ, ਗੁਰਬਿਨ ਘੋਰ ਅੰਧਾਰੋ। ਸੂਰਜ ਚੰਦ ਸਿਰਜਿਆਨ, ਐਹਨ ਇਸ ਚਲਤ ਵਿਚਾਰੋ। ਸੱਚੜਾ ਸਾਹਿਬ ਸੱਚ ਤੂੰ, ਸੱਚੜਾ ਦੇਹ ਪਿਆਰੋ। ਰਹਾਓ ਤੁਧ ਸਿਰਜੀ ਮੇਦਨੀ, ਦੁੱਖ ਸੁਖ ਦੇਵਣ ਹਾਰੋ। ਨਾਰੀ ਪੁਰਖ ਸਿਰਜਿਐ, ਬਿਖ ਮਾਇਆ ਮੋਹ ਪਿਆਰੋ। ਖਾਣੀ ਬਾਣੀ ਤੇਰੀ ਆ, ਦੇਹ ਜੀਆ ਆਧਾਰੋ। ਕੁਦਰਤ ਤਖ਼ਤ ਰਚਾਇਆ, ਸੱਚ ਨਿਬੇੜਨ ਹਾਰੋ। ਆਵਾਗਵਣ ਸਿਰਜਿਆ, ਤੂੰ ਥਿਰ ਕਰਨੈ ਹਾਰੋ। ਜੰਮਣ ਮਰਨਾ ਆਏ ਗਿਆ, ਬਦਕ ਜੀਓ ਬਿਕਾਰੋ। ਭੂਡੜੈ ਨਾਮ ਵਿਸਾਰਿਆ, ਬੂਡੜੈ ਕਿਆ ਤਿਸ ਚਾਰੋ। ਗੁਣ ਛੋੜ ਬਿਖ ਲੱਦਿਆ, ਅਵਗੁਣ ਕਾ ਅਵਗੁਣ ਕਾ ਵਣਜਾਰੋ। ਗੁਣ ਛੋੜ ਬਿਖ ਲੱਦਿਆ।

ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ ਵਾਜੇ ਵਜੇ ਸੱਚੀ ਬਾਣੀਆਂ ਪੰਚਮੂਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰਿਗ

ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਪਿਰ ਸੱਚ ਸਲਾਹਣਾ ਹਉ ਰਹਿਸਿਅੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾਧਨ ਸੱਚ ਸਿਗਾਰੋ ਆਵਹੋ ਮਿਲਹੋ ਸਹੇਲੀ ਹੋ ਸਿਮਰਹੋ ਸਿਰਜਣ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਣ ਹਾਰੋ ਗਾਵਹੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਵਾ ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ

ਸੋ ਸਾਹਿਬ ਪ੍ਰਵਾਨ ਬਾਬਾ ਆਇਆ ਹੈ ਉੱਠ ਚੱਲਣਾ ਅੱਦ ਪੰਧੈ ਹੈ ਸੰਸਾਰ ਓਵਾ ਸਿਰ ਸਿਰ ਸਚੜੈ ਲਿਖਿਆ ਦੁੱਖ ਸੁਖ ਪੁਰਬ।

ਅੰਤਰ ਆਓ ਨਾ ਬੈਸਹ ਕਹੀਐ, ਜਿਉ ਸੁਣੈ ਘਰ ਕਾਓ। ਜੰਮਣ ਮਰਨ ਵੱਡਾ ਵੇ ਛੋੜਾ, ਬਿਨਸੈ ਜਗ ਸਬਾਏ, ਲਭ ਧੰਦੈ ਮਾਇਆ ਜਗਤ ਭੁਲਾਇਆ, ਕਾਲ ਖੜਾ ਰੂ ਆਏ। ਬਾਬਾ ਆਵਹੋ ਭਾਈ ਹੋ ਗੱਲ ਮਿਲੈ, ਮਿਲ ਮਿਲ ਦੇਹ ਆਸੀਸਾ ਹੈ, ਬਾਬਾ ਸੱਚੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆ ਦੇ ਅਸੀਸਾ ਹੈ। ਆਸੀਸਾ ਦੇਵ ਹੋ ਭਗਤ ਕਰੇ ਵਹੋ, ਮਾਇਆ ਕਾ ਮਿਲਿਆ ਕਾ ਕਿਆ ਮੇਲੋ, ਇੱਕ ਭੂਲੇ ਨਾ ਵਹੋ, ਥੇ ਹੋ ਥਾ ਵਹੋ, ਗੁਰਸਬ ਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਜੁਗ ਜੁਗ ਸਾਚੈ ਵੇਸੇ, ਸਾਜਨ ਸੈਣ ਮਿਲੋ ਸੰਜੋਗੀ, ਗੁਰਮਿਲ ਖੁੱਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮਹਿ, ਦੁੱਖ ਸੁੱਖ ਲੇਖ ਲਿਖਾਇਆ, ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਬਹਿ ਸਾਚੈ ਲਿਖਿਆ ਅੰਮ੍ਰਿਤ ਵਿਖਿਆ,

ਸੱਚ ਸੰਭਾਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਉ ਨਾਨਕ ਹਰਿ ਭਜ ਮਨਾ ਜੇਹ ਬਿਦ ਜਲ ਕੋ ਮੀਨ ਬਿਖਿਅਨ ਸਿਓ ਕਾਹੇ ਰਚਿਓ ਨਿਮਖ ਨ ਹੋਏ ਉਦਾਸ ਕਉ

ਕਹ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ, ਬਿਰਧ ਭਇਓ ਸੂਜੈ ਨਹੀਂ, ਕਾਲ ਪਹੁੰਚਿਓ ਆਨ, ਕਹ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ, ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ।

ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ, ਕਉ ਨਾਨਕ ਸੁਨ ਰੇ ਮਨਾ ਔਦ ਘਟ।

ਸੁਰਮਾਨੰਦ ਭਾਸ ਕਰਿਆਏ, ਚੰਦਰ ਬਿੰਬ ਮੰਗਲਨ ਸੁਹਾਏ, ਸਰਸਬਾਨ ਔ ਆਹੇ ਬਿਨੋਦਾ ਗਾਵੈ, ਸਰਸ ਬਸੰਤ ਕਮੋਦਾ। ਅਸ਼ਟ ਪੁੱਤਰ ਮੈਂ

ਆਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਭ ਪਾਸ ਜੀਓ

ਭਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗਲ ਮੇਲਾ ਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ ਸਤਿਗੁਰੂ ਪ੍ਰਤੱਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਉਹ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸੱਦੇ ਉਹ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ ਹਰ ਕਥਾ ਪੜ੍ਹੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਹਿਬ ਸੰਗਤ ਜੀ, ਹੁਣ ਆਪ ਜੀ ਨੂੰ ਬਹੁਤ ਹੀ ਸਤਿਕਾਰਯੋਗ ਭਾਈ ਗੁਰਵਿੰਦਰ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੁੜਨਗੇ। ਆਓ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰ ਦੀ ਕਿਰਪਾ ਕਰਨ ਵਿਛੜੀ ਹੋਈ ਆਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ, ਪਿਛੇ ਪਰਿਵਾਰ ਨੂੰ ਭਾਣਾ ਮਾਤਾ ਪਲ ਬਖਸ਼ਣ। ਆਓ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੀ ਅਰਦਾਸ ਹਮਾਰੀ, ਜੀਉ ਪਿੰਡ ਸਭ ਕਉ ਨਾਨਕ ਸਭ, ਕੋਈ ਨਾਉ ਨਾ ਜਾਣੀ ਮੇਰਾ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਮਰਾਉ, ਸ੍ਰੀ ਹਰ ਆਏ ਸ੍ਰੀ ਹਰਿ ਕਿਸ਼ਨ ਤੇ ਆਈਐ, ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਏ, ਸਭ ਥਾਈਂ ਹੋਈ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ, ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤਾ ਮਣਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਾਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੀਂ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਹੀਂ। ਸਤਿਕਾਰਯੋਗ ਮਾਤਾ ਗੁਰਦੇਵ ਕੌਰ ਜੀ ਰਾਏ ਦਾਤਾ ਜੀ, ਜਿੰਨੀ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ੀ, ਸਪੂਰਨ ਕਰਦਿਆਂ ਹੋਇਆਂ ਮਾਤ ਲੋਕ ਦੀ ਯਾਤਰਾ ਅਕਾਲ ਚਰਾਣਾ ਕਰ ਗਏ ਸਨ, ਅੱਜ ਉਹਨਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਹੋਇਆ ਹੈ। ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਅੰਮ੍ਰਿਤ ਗੁਰਬਾਣੀ ਦੇ ਕੀਰਤਨ ਹੋਏ, ਪਾਠੀ ਸਿੰਘਾਂ ਕੋਲੋਂ ਗੁਰਬਾਣੀ ਦੇ ਪਾਠ ਕਰਦਿਆਂ, ਭੋਗ ਪਾਉਂਦਿਆਂ, ਸੇਵਾ ਕਰਦਿਆਂ ਬੇਅੰਤ ਫੁੱਲਾਂ ਬਖਸ਼ ਦੇਣਾ, ਵਿਛੜੇ ਹੋਏ ਜੀਵਾਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ, ਨਾਮ ਬਾਣੀ ਦਾ ਆਸਰਾ ਬਖਸ਼ਣਾ, ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਪ੍ਰਵਾਨ ਕਰਨੀਆਂ ਜੀ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਪਹੁੰਚਾਉਣਾ, ਰੂਹ ਦਾ ਭਲਾ ਕਰਨਾ, ਆਪ ਜੀ ਦੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਅਤੇ ਸ਼ਾਮਾਂ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਪ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹਾ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਿਹਾ ਜਿਹਾ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਵਾਹਿਗੁਰੂ ਸਾਹਿਬ ਜੀ, ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ

ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਚੱਟੀ ਐ ਤੁਧ ਡਿੱਠੇ।

ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕਾ ਧਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਧ ਨਿੱਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ

आओ अमृत नाम निर्मोलक हीरा गुरदीनो मंतानी डिगै न डोले दृढ़ का।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਫਿਰੋਜ਼ਪੁਰ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਉਹ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਆਪ ਜੀ ਜਾਣਦੇ ਹੋ ਕਿ 40 ਦਿਨਾਂ ਪਾਠ ਬੋਧ ਸਮਾਗਮ ਜਿਹੜਾ 6 ਜੁਲਾਈ ਤੋਂ ਆਰੰਭ ਹੋ ਚੁੱਕਾ ਹੈ, 16 ਅਗਸਤ ਤੱਕ ਇਸੇ ਤਰ੍ਹਾਂ ਚੱਲੇਗਾ। ਇਸ ਪਾਠ ਬੋਧ ਸਮਾਗਮ ਦੌਰਾਨ ਆਪ ਜੀ ਨੂੰ ਸੰਖੇਪ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੈ। ਹਰ ਰੋਜ਼ ਸ਼ਾਮ 6:15 ਵਜੇ ਤੋਂ ਲਗਭਗ 9 ਵਜੇ ਤੱਕ ਇਹ ਪਾਠ ਬੋਧ ਸਮਾਗਮ ਚੱਲਦਾ ਹੈ, ਜਿਹਦੇ ਵਿੱਚ ਪੰਥ ਪ੍ਰਸਿੱਧ ਵਿਦਵਾਨ ਆਪ ਜੀ ਨੂੰ ਗੁਰਬਾਣੀ ਦੇ ਜਿਹੜੇ ਗੁੱਝੇ ਭੇਦ ਨੇ, ਰਮਜ਼ਾਂ ਨੇ, ਰਹੱਸ ਨੇ, ਗੁਰਬਾਣੀ ਦੇ ਵਿਸਰਾਮ ਕਿਸ ਤਰ੍ਹਾਂ ਲੱਗਣੇ ਨੇ, ਕਿੱਥੇ ਕਿੱਥੇ ਲੱਗਣੇ ਨੇ, ਉਹ ਆਪ ਜੀ ਨੂੰ ਬੜੇ ਥੋੜ੍ਹੇ ਸਮੇਂ ਵਿੱਚ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਸੋ ਇਸ ਤਰ੍ਹਾਂ ਦੇ ਸਮਾਗਮ ਕਦੇ ਕਦਾਈ ਉਲੀਕੇ ਜਾਂਦੇ ਨੇ। ਆਪ ਸੰਗਤ ਨੂੰ ਬੇਨਤੀ ਹੈ ਕਿ ਜਿਹੜੀ ਸੰਗਤ ਰੂਟੀਨ ਵਿੱਚ ਹਾਜ਼ਰੀ ਭਰ ਰਹੀ ਹੈ ਉਹ ਤਾਂ ਹਾਜ਼ਰੀ ਭਰਦੀ ਹੀ ਹੈ, ਜਿਹੜੀ ਸੰਗਤ ਗੁਰਦੁਆਰਾ ਸਾਹਿਬ ਨਹੀਂ ਵੀ ਆ ਸਕਦੀ, ਸੰਗਤਾਂ ਵੈਸੇ ਗੁਰਦੁਆਰਾ ਸਾਹਿਬ ਆ ਕੇ ਵੀ ਸਰਵਣ ਕਰਦੀਆਂ ਨੇ, ਨਹੀਂ ਤਾਂ ਤੁਸੀਂ ਆਪਣੇ ਘਰਾਂ ਵਿੱਚ ਬੈਠ ਕੇ ਵੀ ਲਾਹਾ ਪ੍ਰਾਪਤ ਕਰ ਸਕਦੇ ਹੋ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਪ ਪੜ੍ਹਨ ਲਈ ਆਪ ਜੀ ਸੰਥਿਆ ਸੁਖੈਨ ਰੂਪ ਵਿੱਚ ਹਾਸਲ ਕਰ ਸਕਦੇ ਹੋ। ਔਰ ਨਾਲੋ ਨਾਲ ਜਿੱਥੇ ਪਾਠ ਬੋਧ ਸਮਾਗਮ ਚੱਲ ਰਿਹਾ ਉੱਥੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਵੀ ਕਾਫੀ ਦੇਰ ਤੋਂ ਆਪਣੇ ਚੱਲ ਰਹੀਆਂ ਨੇ। ਆਪ ਜੀ ਨੂੰ ਅਹਿਸਾਸ ਹੋਵੇਗਾ ਇਸ ਪਾਠ ਬੋਧ ਸਮਾਗਮ ਦੌਰਾਨ ਕਿ ਗੁਰਬਾਣੀ ਦੀ ਸੰਥਿਆ ਕਿੰਨੀ ਜ਼ਰੂਰੀ ਹੈ। ਸੋ ਬੜਾ ਕੁਝ ਸਿੱਖਣ ਲਈ ਆਪ ਜੀ ਨੂੰ ਮਿਲੇਗਾ। ਆਪ ਜੀ ਨੇ ਪਾਠ ਬੋਧ ਸਮਾਗਮ ਵਿੱਚ ਵੀ ਹਿੱਸਾ ਲੈਣਾ ਔਰ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਜੀ। ਆਓ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵੱਡਾ ਆਖੈ ਸਭ ਕੋਏ ਕੀ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸੰਭਾਲ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਗੇਬੜ ਚੀਰਾ ਰਹਾਉ ਸਤਸੁਰਤੀ ਮਿਲ ਸੁਤ ਕਮਾਈ ਸਭ ਕੀਮਤ ਮਿਲੋ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਲਵੜਿਆਈ ਸਭ ਸਤ ਸਭ ਤਪ ਸਭ ਚੰਗੀ ਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆ ਤੁਦ ਵੇਨਾ ਸਿੱਧੀ ਗਿਨੇ ਨਾ ਪਾਈਆ ਕਰਮ ਮਿਲੈ ਨਾ ਹੀ ਢਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖਾ ਉਤ ਭੁੱਖੈ ਖਾਇ ਚਲੀਐ ਦੁਖਾ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਦਿਲ ਵਡਿਆਈ ਆ ਥਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਕਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋ ਹੋਵਾ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰ ਹੈ ਤੇ ਕਮਜਾਤ ਨਾਨਕ ਨਵੇਂ ਬਾਜ ਸੁਨਾਤ ਰਾ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਅਮ ਕਿਰੇ ਕਿਰਮ ਸਤਿਗੁਰ ਸੰਨਾਈ ਕਰ ਦਇਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵਾ ਮੋਕੋ ਰਾਮ ਨਾਮ ਪ੍ਰਕਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ
ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੈ ਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰ ਸਰਨ ਸੰਗਤਨੀ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜ ਦੀ ਮਹੱਲਾ ਪੰਜਵਾ ਕਾਹੇ ਰੇ ਮਨ ਚਿੱਤ ਵਹਿ ਉਦਮ ਜਾਂ ਆਹਾਰ ਹਰ ਜੀਉ ਭਰਿਆ ਸੈਲ ਪਤਨ ਮੈਂ ਜੰਤੂ ਪਾਏ ਤਾਗਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾ ਜਨ ਪਿਤਾ ਲੋਸਤ ਬਣਤਾ ਕੋਈ ਨਾ ਕਿਸਕੀ ਧਰਿਆ ਸਿਸਰ ਜਿਸ ਬਾਈ ਠਾਕੁਰ ਕਾਹੇ ਮਨ ਪੋ ਕਰਿਆ ਊੜੈ ਊੜ ਆਵੈ ਸੈ ਕੋਸਾ ਤਿਸ ਪਾਚੇ ਬਚਰੇ ਛੜਿਆ ਤਿਨ ਕਵਨ ਖਦਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤ ਧਰਿਆ ਜਨ ਨਾਨਕ ਬਲਬਲ ਸਦਬਲ ਜਾਈਐ ਤੇਰਾ ਅੰਤ ਨਬਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਜੀ ਹਰ ਸੱਚੇ ਸਿਜਨ ਹਾਰਾ ਸਭ ਜੀਓ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਦ ਨਿਰੰਤਰ ਜੀ ਹਰ ਇੱਕ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਜ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਨਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵ ਹੈ ਹਰ ਧਿਆਵ ਹੈ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਤਿਆ ਜੀ
ਤਿੰਨ ਧੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਾਜੀ ਤੇ ਹਰ ਹਰ ਰੋਸ ਮਾਸੀ ਸੇ ਧਨ ਜਿਨ ਹਰ ਦਿਆ ਜੀ ਜਨ ਨਾਨਕ ਤਿੰਨ ਬਲਜਾਸੀ ਤੇਰੀ ਭਗਤਾ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤਾ ਤੇਰੇ ਭਗਤ ਸਲਾਮ ਤੋਂ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਣਕ ਕਰੈ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸ਼ਾਸਤਰ ਜੀ ਕਰ ਗਿਰਿਆ ਘਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਪ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅੰਬਰ ਬੁਰ ਕਰਤਾ ਜੀ ਤੂੰ ਜੇ ਵਡਿਆਵਨ ਨਾ ਕੋ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਦੀ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਖਰੈ ਸੋਹੋਈ ਤੁਦੀ ਆਪੇ ਸਿੱਠ ਸਭ ਉਪਾਇ ਜੀ ਤੁਦੀ ਆਪੇ ਸਿੱਠ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਗੇ ਜੀ ਜੋ ਸਬਸੇ ਕਾ ਜਾ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਨ ਬੈਡਾ ਸਾਈਂ ਜੋ ਤੂੰ ਭਾਵੈ ਸੋਈ ਥਿਸੀ

ਜਿਸ ਨੂੰ ਕਿਰਪਾ ਕਰ ਹੈ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਹਾਡੀ ਆਪ ਵਿਛੋੜਿਆ ਆਪ ਮਿਲਾਇਆ, ਧੁੰਦੜੀਆਂ ਸਤੁਜੀ ਮਾਹੇ, ਤੁਜਵੇਂ ਦੂਜਾ ਕੋਈ ਨਾਹੇ, ਜੀਓ ਜੰਤ ਸਭ ਤੇਰਾ ਖੇਲਾ, ਵਿੰਜੋਲ ਮਿਲ ਵਿਛੜਿਆ ਸੰਜੋਗੀ ਮੇਲਾ, ਜਿਸ ਨੂੰ ਤੂੰ ਜਾਣਾ ਹੈ ਸੋਜਣ ਜਾਣਾ, ਹਰ ਗੁਣ ਸਦੀ ਆਗ ਵਖਾਨਾ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਝ ਬਿਨ ਦੂਜਾ ਬੰਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵੜ ਲੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕ ਜੋ ਮੋਹ ਪਗਨੀ ਚਾਲੈ, ਹਮ ਦੇਖਾਂ ਤੈਂ ਡੂਬੀ ਅਲੇ, ਮਨ ਏਕ ਨਾ ਚਿਤ ਮੂਡ ਮਨਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾ, ਨਾ ਹੋ ਜਤੀ ਸਦੀਨੀ ਪੜਿਆ, ਮੂਰਖ ਮੁਗਦਾ ਜਨਮ ਪਿਆ, ਪਰਵਤ ਨਾਨਕ ਤਿਨਗੀ ਸਰਨਾ, ਜਿਨ ਤੂੰ ਨਾਹੀਂ ਵਿਸਰਿਆ, ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇਹੂਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ,

ਇਹ ਵਸਦਾ ਤਜੀਨਾ ਜਾਈ ਨਿਤ ਨਿਤ ਲੱਖ ਉਰਤਾਰ।

ਸ਼ੁਭ ਆਗਿਆ ਪਾਲਣ ਦੀ, ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹ ਟਲ ਗੁਰਸੇਵੀ ਹੈ ਐਨ ਇਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ ਜੀਅ ਕੀ ਏਕੈ ਹੀ ਪਹਿਮਾਨੀ ਅਵ

कियो बंदानी। वाहेगुरु जी का खालसा, वाहेगुरु जी की फतेह।

ਸਤਿ ਨਾਮ ਵਾਹਿਗੁਰੂ।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।